ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੈਂ ਤੁਹਾਡਾ ਆਪਣਾ ਫਿਰਾ ਤੁਹਾਡਾ ਹੋਸਟ ਐਂਡ ਗੋਸਟ ਵਜਾਤ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਉਮੀਦ ਕਰਨਾ ਵਾ ਮੇਰੇ ਜਿੰਨੇ ਸੁਣਨ ਵਾਲੇ ਨੇ ਸਭ ਖੈਰੀਅਤ ਨਾਲ ਹੋਣਗੇ ਸਾਰੇ ਮੈਸੇਜ 'ਚ ਹੋਣਗੇ ਆਪਣੀ ਜ਼ਿੰਦਗੀ ਨੂੰ ਬੜੇ ਅੱਛੇ ਤਰੀਕੇ ਨਾਲ ਇੰਜੋਏ ਕਰ ਰਹੇ ਹੋਣਗੇ ਆਪਾਂ ਹਫ਼ਤੇ 'ਚ ਦੋ ਦਿਨ ਆਉਂਦੇ ਹਾਂ ਲੇਕਿਨ ਦੋ ਦਿਨ ਜਿਹੜੇ ਹੁੰਦੇ ਨੇ ਉਹ ਸਾਡੇ ਤੁਹਾਡੇ ਨਾਲ ਬੜੇ ਅੱਛੇ ਮਤਲਬ ਕਿ ਕਨੈਕਟ ਹੋ ਕੇ ਲੰਘਦੇ ਨੇ ਜਿਹੜੇ ਮਤਲਬ ਕਿ ਇੱਕ ਅੱਛਾ ਜਿਹੜਾ ਟਾਈਮ ਦੇ ਕੇ ਜਾਂਦੇ ਨੇ ਸਾਨੂੰ ਦੋਵਾਂ ਨੂੰ ਸੁਣਨ ਵਾਲੇ ਵੀ ਜਿਹੜੇ ਹੁੰਦੇ ਨੇ ਉਹ ਜਿਹੜੇ ਸੁਣਨ ਵਾਲਾ ਵੀ ਜਿਹੜਾ ਗੁੱਡ ਲਿਸਨਰ ਹੁੰਦਾ ਹੈ ਉਹਦੀ ਵਜ੍ਹਾ ਤੋਂ ਜਿਹੜਾ ਹੋਸਟ ਹੁੰਦਾ ਉਹ ਇੱਕ ਅੱਛਾ ਪਰਫੋਰਮ ਕਰ ਸਕਦਾ ਅਤੇ ਇਹੀ ਤਰੀਕੇਕਾਰ ਹੁੰਦਾ ਤਾਂ ਹੀ ਕਰਕੇ ਹੋਸਟਿੰਗ ਅਤੇ ਲਿਸਨਰਸ਼ਿਪ ਆਪਸ ਵਿੱਚ ਜਿਹੜੀ ਜਾ ਕੇ ਕਨੈਕਟ ਤਾਂ ਹੁੰਦੀ ਹੈ ਕਿ ਹੋਸਟ ਜਦੋਂ ਆਪਣੀ ਕੋਈ ਗੱਲ ਕਰਦਾ ਤਾਂ ਲਿਸਨਰ ਜਿਹੜਾ ਸੁਣ ਰਿਹਾ ਹੁੰਦਾ ਉਹਨੂੰ ਟਾਈਮ ਨਾਲ ਜਾਂ ਉਹਨੂੰ ਬਿਹਤਰ ਤਰੀਕੇ ਨਾਲ ਸੁਣ ਰਿਹਾ ਹੁੰਦਾ ਕਿਉਂਕਿ ਹਰ ਸੁਣਨ ਵਾਲਾ ਅੱਛਾ ਨਹੀਂ ਸੁਣਦਾ ਅਤੇ ਜਿਹੜਾ ਅੱਛਾ ਸੁਣਦਾ ਉਹਨੂੰ ਗੁੱਡ ਲਿਸਨਰ ਕਿਹਾ ਜਾਂਦਾ ਅਤੇ ਜਿਹੜਾ ਅੱਛਾ ਬੋਲ ਲੈਂਦਾ ਉਹਨੂੰ ਗੁੱਡ ਹੋਸਟ ਕਿਹਾ ਜਾਂਦਾ ਅਤੇ ਬਸ ਇੱਥੋਂ ਹੀ ਗੱਲ ਅਸੀਂ ਸਟਾਰਟ ਲਾਂਗੇ

ਤੇ ਆਪਾਂ ਜਿਹੜੀ ਗੱਲ ਕਰ ਰਹੇ ਸਾਂ, ਗੱਲ ਸਾਡੀ ਹੋ ਰਹੀ ਸੀ ਹੋਸਟ ਤੇ ਇੱਕ ਅੱਛੇ ਲਿਸਨਰ ਦੇ ਦਰਮਿਆਨ ਕੀ ਡਿਫਰੈਂਸ ਹੈ, ਮਤਲਬ ਕਿ ਜਿਹੜੇ ਆਪਸ ਵਿੱਚ ਨੇ ਕਿ, ਮਤਲਬ ਕਿ ਦੇਖੋ ਹੋਸਟ ਦਾ ਕੰਮ ਹੁੰਦਾ ਕਿ ਮਾਹੌਲ ਬਣਾਉਣਾ, ਗੱਲ ਨੂੰ ਵਧਾਉਣਾ ਅਤੇ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ, ਅਤੇ ਇੱਕ ਜਿਹੜਾ ਅੱਛਾ ਲਿਸਨਰ ਹੁੰਦਾ ਉਹਦਾ ਜਿਹੜਾ ਮਕਸਦ ਹੁੰਦਾ ਉਹਦਾ ਇਹ ਹੁੰਦਾ ਕਿ ਉਹਨੂੰ ਗੱਲ ਨੂੰ ਸਮਝੇ ਅਤੇ ਉਹਨੂੰ ਉਹਦੇ ਨਾਲ ਇੱਕ ਕਨੈਕਸ਼ਨ ਬਣ ਜਾਏ ਕਿ ਉਹਨੂੰ ਪਤਾ ਲੱਗ ਰਿਹਾ ਹੋਵੇ ਕਿ, ਔਰ ਤੁਹਾਨੂੰ ਇੱਕ ਮਜ਼ੇ ਦੀ ਤੁਹਾਨੂੰ ਗੱਲ ਸਮਝਾਵਾਂ ਕਿ ਯਾਰ ਕਿ ਅਕਸਰ ਸਮਟਾਈਮ ਇਸ ਤਰ੍ਹਾਂ ਹੁੰਦਾ, ਲੋਕ ਕਹਿੰਦੇ ਨੇ ਕਿ ਸਾਹਮਣੇ ਬਹਿ ਕੇ ਹੀ ਸਿਰਫ ਕਨੈਕਸ਼ਨ ਬਣਦੇ, ਨਹੀਂ ਇਸ ਤਰ੍ਹਾਂ ਨਹੀਂ ਹੈ ਕਿ ਅਕਸਰ ਤੁਸੀਂ ਅਗਰ ਇੱਕ ਅੱਛਾ ਕੋਈ ਬੰਦਾ ਬੋਲ ਰਿਹਾ ਅਤੇ ਇੱਕ ਅੱਛਾ ਸੁਣਨ ਵਾਲਾ ਅਤੇ ਉਹਨਾਂ ਦੇ ਦਰਮਿਆਨ ਬਗੈਰ ਬਿਨਾਂ ਦੇਖੇ ਬਗੈਰ ਕਿਸੇ ਮਤਲਬ ਕਿ ਸਮਝੌਤੇ ਤੋਂ ਤੁਹਾਡਾ ਇੱਕ ਅੱਛੀ ਬਾਉਂਡਿੰਗ ਬਣ ਸਕਦੀ ਹੈ।

ਅਤੇ ਜਿਹੜਾ ਇੱਕ ਅੱਛਾ ਲਿਸਨਰ ਹੁੰਦਾ ਨਾ ਅਤੇ ਉਹਦਾ ਸਭ ਤੋਂ ਅੱਛੀ ਚੀਜ਼ ਇਹ ਹੁੰਦੀ ਹੈ ਕਿ ਉਹ ਸਿਰਫ ਹੋਸਟ ਦੀ ਗੱਲ ਨਹੀਂ ਬਲਕਿ ਉਹਦੇ ਇਮੋਸ਼ਨਸ ਵੀ ਸਮਝ ਰਿਹਾ ਹੁੰਦਾ, ਉਹ ਤੱਕ ਰਿਹਾ ਹੁੰਦਾ, ਮਤਲਬ ਸੁਣ ਰਿਹਾ ਹੁੰਦਾ, ਔਰ ਸੁਣਨ ਨਾਲ ਹੀ ਉਹਨੂੰ ਇਤਨੀ ਚੀਜ਼ਾਂ ਦਾ ਅੰਦਾਜ਼ਾ ਹੋ ਰਿਹਾ ਹੁੰਦਾ ਕਿ ਇਹ ਹੋਸਟ ਇਸ ਟਾਈਮ ਕਿਸ ਮਤਲਬ ਕਿ ਗੱਲ ਕਹਿਣਾ ਚਾਹ ਰਿਹਾ ਅਤੇ ਕਿਸ ਤਰ੍ਹਾਂ ਕਹਿਣਾ ਚਾਹ ਰਿਹਾ ਅਤੇ ਇਹਦੇ ਜਜ਼ਬਾਤ ਕੀ ਨੇ,

ਔਰ ਹੋਸਟ ਤੇ ਲਿਸਨਰ ਦੇ ਵਿੱਚ ਅਕਸਰ ਮੋਸਟਲੀ ਜਿਹੜਾ ਨਾ ਕਹਿੰਦੇ ਨੇ ਨਾ ਕਿ ਬਹੁਤ ਅੱਛਾ ਕਨੈਕਸ਼ਨ ਕਿਸ ਤਰ੍ਹਾਂ ਬਣ ਜਾਂਦਾ, ਬਹੁਤ ਅੱਛਾ ਕਨੈਕਸ਼ਨ ਉਸ ਤਰ੍ਹਾਂ ਬਣਦਾ ਕਿ ਜਦੋਂ ਤੁਸੀਂ ਇੱਕ ਹੋਸਟ ਬੰਦਾ ਇੱਕ ਹੋਸਟ ਗੱਲ ਕਰ ਰਿਹਾ ਅਤੇ ਉਹਦੇ ਨਾਲ ਮੌਕੇ ਦੇ ਉੱਤੇ ਕੋਈ ਸਵਾਲ ਕਰ ਲਿਆ ਜਾਏ

ਤੇ ਜੀ ਆਇਆਂ ਨੂੰ ਜੀ ਵੈਲਕਮ ਬੈਕ ਜੀ ਸਾਡਾ ਸਾਰਿਆਂ ਦਾ, ਜਿਹੜਾ ਜਿਹੜੇ ਮੇਰੇ ਸੁਣ ਰਹੇ, ਜਿਹੜੇ ਜਿਹੜੇ ਜਿੱਥੋਂ ਜਿੱਥੋਂ ਸੁਣ ਰਿਹਾ, ਸਾਰੇ ਖੁਸ਼ ਰਹੋ, ਆਬਾਦ ਰਹੋ, ਬਲਕਿ ਮੇਰੇ ਨਾਲ ਕਨੈਕਟ ਵੀ ਰਹੋ। ਅਤੇ ਤੁਹਾਨੂੰ ਮੈਂ ਅੱਜ ਕਹਿੰਦਾ ਚਾਹਾਂਗਾ ਕਿ ਦੇਖੋ ਸਾਡਾ ਜਿਹੜਾ ਟੋਪਿਕ ਚੱਲ ਰਿਹਾ ਬੇਸਿਕਲੀ ਹੋਸਟ ਅਤੇ ਇੱਕ ਅੱਛੇ ਲਿਸਨਰ ਦਾ ਚੱਲ ਰਿਹਾ, ਅਤੇ ਜਿਹੜਾ ਗੁੱਡ ਲਿਸਨਰ ਹੈ ਅਤੇ ਗੁੱਡ ਹੋਸਟ ਹੈ ਅਤੇ ਉਹਨਾਂ ਦਰਮਿਆਨ ਕੀ ਕਨੈਕਸ਼ਨ ਹੁੰਦਾ। ਅਤੇ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੱਸ ਦੇਵਾਂ ਕਿ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਵਟਸਐਪ ਦੇ ਉੱਤੇ 0117100971। ਅਤੇ ਲਾਈਵ ਸਟ੍ਰੀਮਿੰਗ ਵੀ ਤੁਸੀਂ ਜੁਆਇਨ ਕਰ ਸਕਦੇ ਹੋ radiofaza.co.uk। ਔਰ ਐਪਲੀਕੇਸ਼ਨ ਦੇ ਉੱਤੇ ਡੈਪ ਦੇ ਉੱਤੇ ਮੈਨੂੰ ਟਿਊਨ ਕਰ ਸਕਦੇ ਹੋ ਰੇਡੀਓ ਫਜ਼ਾ 97.1 FM। ਅਤੇ ਅਗਰ ਪੰਜਾਬੀ ਜਾਖਾਂ 97.1 FM।

ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਚੱਲਦੇ ਪਹਿਲਾਂ ਸਭ ਤੋਂ ਪਹਿਲਾਂ ਨਾ ਮੈਂ ਟਰੈਕ ਤੁਹਾਨੂੰ ਸੁਣਾਵਾਂਗਾ, ਉਸ ਤੋਂ ਬਾਅਦ ਮੈਂ ਇਸ ਟੋਪਿਕ ਦੇ ਉੱਤੇ ਆਵਾਂਗਾ ਕਿਉਂਕਿ ਇਸ ਟੋਪਿਕ ਨੂੰ ਅਸੀਂ ਲੈ ਕੇ ਚੱਲਾਂਗੇ ਅਤੇ ਕਿਉਂਕਿ ਮੈਂ ਕੱਲ੍ਹ ਹੀ ਸੁਣ ਰਿਹਾ ਸਾਂ ਇੱਕ ਬੜਾ ਅੱਛਾ ਟਰੈਕ ਦਿੱਤਾ ਦਿਲਜੀਤ ਭਾਅ ਜੀ ਨੇ, ਅਤੇ ਮੈਂ ਕਿਹਾ ਚਲੋ ਆਪਣੇ ਜਿਤਨੇ ਵੀ ਮੇਰੇ ਸੁਣਨ ਵਾਲੇ ਨੇ ਜਿਨ੍ਹਾਂ ਨੂੰ ਪਤਾ ਕਿ ਮੈਂ ਜਿਹੜਾ ਨਾ ਵੈਨਸਡੇ ਐਂਡ ਥਰਸਡੇ ਨੂੰ ਸ਼ੋਅ ਕਰਨਾ ਵਾ, ਅਤੇ ਉਸ ਸ਼ੋਅ ਦੇ ਵਿੱਚ ਲਾਈਕ ਮੇਰਾ ਕੰਮ ਹੀ ਹੈ ਵੈ ਚੱਕ ਦੇ ਫਟੇ, ਯੂਨੋ ਅਸੀਂ ਪੰਜਾਬੀ ਹੁੰਦੇ ਅਤੇ ਪੰਜਾਬੀਆਂ ਦਾ ਕੰਮ ਹੈ ਕੰਮ ਚਾਹ ਕੇ ਰੱਖਣਾ, ਅਤੇ ਆਪਾਂ ਇਸ ਚੀਜ਼ ਨੂੰ ਬੇਸਿਕਲੀ ਇੱਕ ਟਰੈਕ ਦੇ ਨਾਲ ਨਾ ਕਨੈਕਟ ਕਰਨੇ ਆ, ਕਿਉਂਕਿ ਦੇਖੋ ਕੋਈ ਵੀ ਚੀਜ਼ ਆ ਨਾ ਉਹ ਇੱਕ ਵਾਈਬ ਬਣਾਉਣ ਲਈ ਨਾ ਤੁਹਾਨੂੰ ਕੋਈ ਨਾ ਕੋਈ ਚੀਜ਼ ਅਸੀਂ ਪਲੇ ਕਰਨੀ ਪੈਂਦੀ ਹੈ ਕਿ ਜੇ ਤੁਹਾਡੇ ਸੁਣਨ ਵਾਲੇ ਹੁੰਦੇ ਨੇ, ਲਾਈਕ ਤੁਹਾਡਾ ਜਿਹੜਾ ਟੋਪਿਕ ਹੈ ਗੁੱਡ ਲਿਸਨਰ ਦਾ, ਉਹ ਲਿਸਨਰ ਤਾਂ ਹੀ ਕਨੈਕਟ ਤੁਹਾਡੇ ਨਾਲ ਹੋਸਟ ਨਾਲ ਆਉਂਦਾ ਜਦੋਂ ਉਹ ਇੱਕ ਵਾਈਬ ਬਣਾਉਂਦਾ ਅਤੇ ਇੱਕ ਮਾਹੌਲ ਬਣਾਉਂਦਾ ਅਤੇ ਉਹਨੂੰ ਆਪਣੇ ਨਾਲ ਕਨੈਕਟ ਕਰਦਾ, ਅਤੇ ਕਨੈਕਟ ਕਰਨ ਲਈ ਯੂਨੋ ਸਾਨੂੰ ਜਿਹੜਾ ਮਿਊਜ਼ਿਕ ਹੈ, ਮਿਊਜ਼ਿਕ ਮੈਨੂੰ ਲੱਗਦਾ ਹੈ ਕਿ ਬੜੀ ਇੱਕ ਚੀਜ਼ ਹੈ ਕਿ ਲਾਈਕ ਇੱਕ ਵਾਈਬ ਹੈ, ਅਸੀਂ ਇੱਕ ਦੂਜੇ ਨਾਲ ਕਨੈਕਟ ਹੋ ਸਕਦੇ ਹਾਂ। ਸੋ

ਜੀ ਤੇ ਆਪਾਂ ਆ ਗਏ ਹਾਂ ਵਾਪਸ ਤੇ ਜਿੱਥਾਂ ਕਿ ਤੁਹਾਨੂੰ ਮੈਂ ਤਾਂ ਗੱਲ ਤੁਹਾਡੇ ਨਾਲ ਕਰ ਰਿਹਾ ਸਾਂ ਕਿ ਇੱਕ ਹੋਸਟ ਅਤੇ ਇੱਕ ਲਿਸਨਰ ਅਤੇ ਕਿ ਇਹਨਾਂ ਦੇ ਆਪਸ ਵਿੱਚ ਕਨੈਕਸ਼ਨ ਨੇ। ਦੇਖਿਆ ਮੈਂ ਇੱਕ ਤੁਹਾਨੂੰ ਗੱਲ ਕਰਨਾ ਚਾਹਾਂਗਾ ਕਿ ਦੇਖੋ ਅਗਰ ਲੋਕਾਂ ਨੂੰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਨਾ ਇਹ ਦੱਸਾਂਗਾ ਕਿ ਇੱਕ ਹੋਸਟ ਦੇ ਬਾਰੇ 'ਚ ਦੁਨੀਆ ਦਾ ਕੀ ਮਤਲਬ ਖਿਆਲ ਹੈ ਕਿ ਲੋਕ ਅਗਰ ਸੋਚਦੇ ਨੇ ਇਸ ਬਾਰੇ ਨੂੰ ਕਿ ਯਾਰ ਇੱਕ ਹੋਸਟ ਹੈ ਤਾਂ ਉਹਦਾ ਕੀ ਕੰਮ ਹੈ। ਸਮ ਪੀਪਲ ਮਤਲਬ ਕੋਈ ਲੋਕਾਂ ਦਾ ਇਹ ਸੋਚਣਾ ਹੁੰਦਾ ਕਿ ਉਹ ਜੀ ਜਨਾਬ ਹੋਸਟ ਹੈ, ਹੋਸਟ ਦਾ ਕੰਮ ਹੈ ਸਿਰਫ ਨੋਨ ਸਟੋਪ ਬੋਲਣਾ ਅਤੇ ਬਸ ਬੋਲੀ ਜਾਣਾ ਅਤੇ ਬਸ ਇਹ ਜੀ। ਮਤਲਬ ਦੇਖੋ ਠੀਕ ਹੈ ਹੋਸਟ ਦਾ ਕੰਮ ਬੋਲਣਾ, ਲੇਕਿਨ ਹੋਸਟ ਦਾ ਕੰਮ ਇਹ ਵੀ ਹੈ ਕਿ ਉਹਨੇ ਆਪਣੇ ਨਾਲ ਆਡੀਅੰਸ ਨੂੰ ਇੰਗੇਜ ਕਰਨਾ। ਉਹ ਆਡੀਅੰਸ ਹੋਰ ਕੋਈ ਨਹੀਂ, ਆਪਣੇ ਹੀ ਵੀਰ ਭਰਾ ਹੁੰਦੇ ਨੇ। ਅਤੇ ਉਹਨਾਂ ਨੂੰ ਜੋੜਨ ਦਾ ਤਰੀਕੇਕਾਰ ਵੀ ਸਿਰਫ ਇਹੀ ਹੁੰਦਾ ਕਿ ਦੇਖੋ ਅਗਰ ਮੈਂ ਹੁਣ ਇੱਥੇ ਬਹਿ ਕੇ, ਕੁਝ ਲੋਕ ਸਮਝਦੇ ਨੇ ਕਿ ਸਿਰਫ ਮਾਈਕ ਪਕੜਨਾ ਹੀ ਹੋਸਟਿੰਗ ਹੈ ਜੀ, ਮਾਈਕ ਫੜ ਲਿਆ ਅਤੇ ਉਹ ਜਨਾਬ ਦੇ ਆਰਜੇ ਬਣ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੈ। ਆਰਜੇ ਬਣਨਾ ਮਕਸਦ ਇਹ ਹੁੰਦਾ ਕਿ ਹਰ ਬੰਦੇ ਨੇ ਆਪਣੀ ਆਵਾਜ਼ ਉਸ ਤੱਕ ਪਹੁੰਚਾਉਣੀ ਹੈ ਅਤੇ ਫਿਰ ਉਸ ਤੋਂ ਬਾਅਦ ਇੱਕ ਅੱਛੇ ਦੋਸਤ ਬਣਨਾ। ਲਾਈਕ ਜਿਹੜਾ ਮੈਨੂੰ ਸੁਣ ਰਿਹਾ ਕੱਲ੍ਹ ਨੂੰ ਅਗਰ ਉਹ ਮੈਨੂੰ ਮੇਰੇ ਨਾਲ ਕੰਟੈਕਟ ਕਰਦਾ ਹੈ, ਸਾਡੇ ਨਾਲ ਰੇਡੀਓ 'ਤੇ ਕੰਟੈਕਟ ਕਰਦਾ, ਸਾਡੇ ਨਾਲ ਗੱਪ ਲਾਉਂਦਾ ਅਤੇ ਉਹ ਬੇਸਿਕਲੀ ਇੱਕ ਬਾਉਂਡਿੰਗ ਹੋ ਜਾਂਦੀ ਹੈ ਅਤੇ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਵੀਰ ਸਾਡਾ ਇਸ ਟਾਈਮ ਆਏਗਾ, ਆਪਾਂ ਇਹਦੇ ਨਾਲ ਗੱਲਾਂ ਕਰਾਂਗੇ। ਅਗਰ ਫਰਜ਼ ਕਰੋ ਮੈਂ ਇੱਥੇ ਬਹਿ ਕੇ ਆਪਣੇ ਹੀ ਮਤਲਬ ਗੀਤ ਗਾਉਂਦਾ ਰਹਾਂ, ਆਪਣੇ ਹੀ ਗੁਣ ਗਾਉਂਦਾ ਰਹਾਂ ਜੀ, ਮੈਂ ਇਹ ਅਤੇ ਉਹ ਕੀਤਾ ਫਲਾਣ ਕੀਤਾ, ਤੁਸੀਂ ਬੋਰ ਹੋ ਜਾਓਗੇ। ਅਤੇ ਮੈਂ ਇੱਥੇ ਤੁਹਾਡੇ ਨਾਲ ਕਨੈਕਸ਼ਨ ਬਣਾਉਣ ਆਇਆ, ਮੈਂ ਤੁਹਾਨੂੰ ਬੋਰ ਕਰਨ ਨਹੀਂ ਆਏ ਆ।

ਜੀ ਵਾਲੇਕੁਮ ਸਲਾਮ, ਇੱਕ ਮੈਸੇਜ ਆ ਗਿਆ ਜੀ ਸਾਡੇ ਲਈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਹਾਂ ਕਿ ਜੀ ਮੈਸੇਜ ਆਇਆ ਜੀ ਲੰਡਨ ਤੋਂ ਕਿ ਸਲਾਮ ਐਵਰੀ ਵਨ, ਸ਼ਹਿਨਾਜ਼ ਫਰੋਮ ਲੰਡਨ, ਵਧੀਆ ਲੱਗ ਰਿਹਾ ਜੀ, ਆਪਣੇ ਬਾਰੇ ਵੀ ਕੁਝ ਦੱਸੋ, ਪਲੇ ਸੌਂਗ ਤੂੰ ਤਾਸਾਂ ਤੂੰ ਵੀ ਨੇੜੇ ਜੀ। ਥੈਂਕ ਯੂ ਸੋ ਮਚ ਫੋਰ ਕੋਂਟੈਕਟ ਅਸ, ਤੁਸੀਂ ਸਾਡਾ ਬੜਾ ਸ਼ੁਕਰੀਆ ਜੀ, ਤੁਸੀਂ ਸਾਡਾ ਰਾਬਤਾ ਕੀਤਾ ਅਤੇ ਬਿਲਕੁਲ ਤੁਹਾਡਾ ਜਿਹੜਾ ਟਰੈਕ ਹੈ ਉਹ ਮੈਂ ਪਲੇ ਕਰਦਾ ਵਾਂ ਤੁਹਾਡਾ, ਅਤੇ ਤੁਸੀਂ ਆਪਣੇ ਬਾਰੇ 'ਚ ਵੀ ਕੁਝ ਦੱਸ ਸਕਦੇ ਹੋ ਕਿ ਤੁਸੀਂ ਹਰ ਵਾਰ ਸਾਡੇ ਨਾਲ ਕਨੈਕਟ ਹੁੰਦੇ ਹੋ ਅਤੇ ਐਗਜੈਕਟ ਕਿਆ ਤੁਸੀਂ ਮੇਰਾ ਖਿਆਲ ਹੈ ਵੇਟ ਕਰ ਰਹੇ ਹੁੰਦੇ ਹੋ, ਲਾਈਕ ਤੁਹਾਡੇ ਨਾਲ ਸਾਡੀ ਇੱਕ ਅੱਛੀ ਲਾਈਕ ਬਾਊਂਡਿੰਗ ਹੋ ਗਈ ਹੈ, ਤੁਸੀਂ ਲਾਈਕ ਜਿਸ ਤਰ੍ਹਾਂ ਹੀ ਮੇਰਾ ਐਪੀਸੋਡ ਸਟਾਰਟ ਹੁੰਦਾ, ਪ੍ਰੋਗਰਾਮ ਸਟਾਰਟ ਹੁੰਦਾ, ਤੁਸੀਂ ਆ ਜਾਂਦੇ ਹੋ ਅਤੇ ਬੜਾ ਅੱਛਾ ਲੱਗਦਾ ਹੈ, ਅਤੇ ਹੋਰ ਵੀ ਮੇਰੇ ਕਿਤਨੇ ਵੀਰ ਭਰਾ ਜਿਹੜੇ ਨੇ ਉਹ ਵੀ ਆ ਜਾਂਦੇ ਨੇ ਅਤੇ ਉਹਨਾਂ ਦੇ ਵੀ ਮੈਸੇਜ ਆਉਣਾ ਸ਼ੁਰੂ ਹੋ ਜਾਂਦੇ ਨੇ, ਅਤੇ ਇਹ ਮੈਨੂੰ ਬੜਾ ਅੱਛਾ ਲੱਗਦਾ ਕਿ ਜਿਹੜੇ ਸੁਣਨ ਵਾਲੇ ਸਾਡੇ ਆਏ ਨੇ ਉਹ ਸਾਡੇ ਨਾਲ ਫੌਰਨ ਕੰਟੈਕਟ ਕਰਦੇ ਨੇ। ਮੈਂ ਤਾਂ ਹੀ ਅੱਜ ਜਿਹੜੀ ਗੱਲ ਕਰ ਰਿਹਾ ਅੱਛੇ ਹੋਸਟ ਅਤੇ ਅੱਛੇ ਗੁੱਡ ਲਿਸਨਰ ਦੀ, ਹੋਸਟ ਚਲੋ ਮੈਂ ਹੁਣ ਆਪਣੇ ਬਾਰੇ ਤੋਂ ਕੋਈ ਗੱਲ ਨਹੀਂ ਕਹਾਂਗਾ, ਚਲੋ ਮੈਂ ਇੱਕ ਨੋਰਮਲੀ ਜਨਰਲੀ ਗੱਲ ਕਹਾਂਗਾ ਕਿ ਜਿਤਨੇ ਇੱਥੇ ਬਹਿੰਦੇ ਨੇ ਉਹ ਸਾਰੇ ਅੱਛੇ ਹੋਸਟ ਹੋਣਗੇ, ਠੀਕ ਹੈ, ਮੈਂ ਤਾਂ ਚਲੋ ਠੀਕ ਹੈ ਜੀ ਚੱਲ ਰਹੇ ਆ, ਲੇਕਿਨ ਕਿਉਂਕਿ ਮੈਂ ਆਪਣੇ ਆਪ ਨੂੰ ਜ਼ਿਆਦਾ ਫੂਕ ਨਹੀਂ ਚੁਕਾਉਂਦਾ ਤਾਂ ਕਰਕੇ ਮੈਂ ਜ਼ਰਾ ਥੋੜ੍ਹੀ ਜਿਹੀ ਜ਼ਿਆਦਾ ਹਾਈਪ ਨਹੀਂ ਕ੍ਰੀਏਟ ਕਰਦਾ, ਮੈਂ ਮਾਠਾ ਹੀ ਰਹਿੰਦਾ ਵਾਂ, ਅਤੇ ਜਿਹੜੇ ਸੁਣਨ ਵਾਲੇ ਨੇ ਮੇਰੇ ਉਹ ਮੈਨੂੰ ਲੱਗਦਾ ਕਿ ਉਹ ਮੇਰੇ ਸੁਣਨ ਵਾਲੇ ਬਹੁਤ ਅੱਛੇ ਨੇ, ਕਿਉਂਕਿ ਉਹ ਮਨ ਕੀ ਅੱਖੋ ਮਨ ਕੇ ਕੰਨੋਂ ਸੇ ਸੁਣਦੇ ਹੈ। ਲੋਕ ਕਹਿੰਦੇ ਨਾ ਮੈਂ ਮਨ ਦੇ ਮਨ ਦੀ ਅੱਖਾਂ ਨਾਲ ਤੈਨੂੰ ਵੇਖਿਆ, ਮੈਂ ਕਹਿੰਦਾ ਮੈਂ ਮਨ ਦੇ ਕੰਨਾਂ ਨਾਲ ਮੈਨੂੰ ਸੁਣਦੇ ਨੇ,

तू ते साह तू भी नेड़े, तू ते जा तू भी प्यारा, क्या बात है। हुण देखो ना, आपां जिहड़ी गल कर रहे सां ते आपां जिहड़ा जिस बारे च तुहानूं पता लगे सां गल करन के होस्ट ते गुड लिसनर, ते अगर तुसीं ओह गल देखी जाए ते सिर्फ है होस्ट ते लिसनर दे दरमियान इक होर भी कोई मतलब सिर्फ होस्ट ही नहीं होर भी गल्लां ने, लाइक एक सिर्फ स्टेज दी हद तक महदूद नहीं है। इस बारे से आने हैं, लेकिन मैं तुहानूं गल जिस तरह असीं हुण कितने खामोशी नाल आपां जिहड़ा गीत सुन रहे सां जी अमरिंदर गिल साहब दा, ਅਤੇ ਕਿੱਦਾਂ ਕਿੰਨਾ ਵਧੀਆ ਲੱਗ ਰਿਹਾ ਸੀ, ਕਿਉਂਕਿ ਸਾਡਾ ਸਾਰਾ ਜਿੰਨਾ ਧਿਆਨ ਸੀ ਉਹ ਸਾਰਾ ਗਾਣੇ ਦੇ ਉੱਤੇ ਸੀ। ਇਸੇ ਤਰ੍ਹਾਂ ਹੀ ਜਦੋਂ ਇੱਕ ਹੋਸਟ ਬੋਲਦਾ ਹੈ ਅਤੇ ਅੱਛਾ ਲਿਸਨਰ ਤਾਂ ਸਾਬਤ ਕੋਈ ਹੁੰਦਾ, ਕਿਉਂਕਿ ਜਦੋਂ ਉਹਨੂੰ ਪਤਾ ਲੱਗ ਰਿਹਾ ਹੁੰਦਾ ਕਿ ਹੋਸਟ ਕੀ ਗੱਲ ਕਰ ਰਿਹਾ ਅਤੇ ਉਹ ਬੜੇ ਧਿਆਨ ਨਾਲ ਸੁਣ ਰਿਹਾ ਹੁੰਦਾ, ਉਹਦਾ ਪੂਰਾ ਧਿਆਨ ਹੁੰਦਾ ਗੱਲ ਕੀ ਕਰ ਰਿਹਾ ਅਤੇ ਕੀ ਕਹਿਣਾ ਚਾਹ ਰਿਹਾ, ਮਤਲਬ ਉਹਦਾ ਗੱਲ ਦਾ ਮਕਸਦ ਸਾਰਾ ਸਮਝ ਰਿਹਾ ਹੁੰਦਾ। ਅਤੇ ਜਦੋਂ ਤੁਸੀਂ ਇਸ ਤਰ੍ਹਾਂ ਹੁੰਦੇ ਹੋ ਕਿ ਲਾਈਕ ਮਤਲਬ ਬੰਦਾ ਕੋਈ ਕੰਮ ਕਰਨ ਲੱਗਾ, ਉਹ ਕੋਈ ਕੰਮ ਕਰ ਰਿਹਾ ਜੀ ਉਹ ਸੁਣ ਰਿਹਾ, ਲੇਕਿਨ ਉਹਦਾ ਧਿਆਨ ਇਤਨਾ ਖਾਸ ਨਹੀਂ ਹੈ ਅਤੇ ਉਹਦੀ ਕਦੀ ਵੀ ਬਾਉਂਡਿੰਗ ਉਹਦੇ ਹੋਸਟ ਨਾਲ ਨਹੀਂ ਹੋ ਸਕਦੀ ਅਤੇ ਨਾ ਹੀ ਉਹ ਅੱਛਾ ਲਿਸਨਰ ਉਸ ਟਾਈਮ ਸਾਬਿਤ ਹੋ ਸਕਦਾ। ਹੋ ਸਕਦਾ ਉਹ ਆਪਣੀ ਬਾਕੀ ਜ਼ਿੰਦਗੀ ਦੇ ਬਾਕੀ ਪਹਿਲੂਆਂ ਦੇ ਵਿੱਚ ਬਾਕੀ ਹਿੱਸਿਆਂ ਦੇ ਵਿੱਚ ਬਹੁਤ ਅੱਛਾ ਲਿਸਨਰ ਹੋਵੇ, ਲੇਕਿਨ ਅਗਰ ਉਹ ਕਿਸੇ ਮਤਲਬ ਕਿ ਇਸ ਤਰ੍ਹਾਂ ਮਤਲਬ ਕਿਸੇ ਨੂੰ ਸੁਣ ਰਿਹਾ ਸਟੇਜ 'ਤੇ ਕਿਸੇ ਨੂੰ ਤੱਕ ਰਿਹਾ ਜਾਂ ਸਟੇਜ 'ਤੇ ਸੁਣ ਰਿਹਾ, ਦੇਖੋ ਜੀ ਸਾਨੂੰ ਰੱਬ ਨੇ ਅਗਰ ਦਿੱਤਾ ਨਾ ਦੋ ਕੰਨ ਅਤੇ ਇੱਕ ਮੂੰਹ ਅਤੇ ਉਹ ਸਿਰਫ ਉਹਦਾ ਮਕਸਦ ਪਤਾ ਕੀ ਹੈ ਕਿ ਆਪਾਂ ਬੋਲੀਏ ਘੱਟ ਅਤੇ ਸੁਣੀਏ ਜ਼ਿਆਦਾ। ਅਕਸਰ ਇਸ ਤਰ੍ਹਾਂ ਹੁੰਦਾ ਮਹਿਫਲ ਦੇ ਵਿੱਚ ਇਹ ਜਿਹੜਾ ਟਾਈਮ ਹੈ ਨਾ ਸੁਣਨ ਵਾਲਾ, ਅੱਜ ਦੇ ਦੌਰ 'ਚ ਸੁਣਦਾ ਕੋਈ ਨਹੀਂ ਹੈ। ਇਹ ਉਹ ਟਾਈਮ ਹੈ ਕਿ ਹਰ ਬੰਦਾ ਚਾਹੁੰਦਾ ਕਿ ਯਾਰ ਮੇਰੀ ਕੋਈ ਸੁਣ ਲਏ, ਅਤੇ ਅੱਗੇ ਸੁਣਨ ਵਾਲਾ ਕੋਈ ਬੰਦਾ ਹੀ ਨਹੀਂ ਅਵੇਲੇਬਲ, ਕਿਉਂਕਿ ਬਿਜ਼ੀ ਹੋ ਗਈ ਹੈ ਦੁਨੀਆ, ਹਰ ਬੰਦਾ ਹੀ ਬਿਜ਼ੀ ਹੈ, ਕਿਸੇ ਕੋਲ ਇਤਨਾ ਟਾਈਮ ਨਹੀਂ ਹੁੰਦਾ ਅਤੇ ਸਮਝ ਸਕਦੇ ਹੋ ਤੁਸੀਂ ਇਸ ਚੀਜ਼ ਨੂੰ। ਅਤੇ ਅੱਛਾ ਲਿਸਨਿੰਗ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸਾਂ ਉਹ ਲਿਸਨਿੰਗ ਤਾਂ ਹੀ ਬਣਦੀ ਹੈ ਇਨਸਾਨ ਦੀ, ਕਿ ਜਦੋਂ ਵੀਰ ਜੀ ਕੋਈ ਬੰਦਾ ਇੱਕ ਇੱਦੀ ਦੂਰੋਂ ਸਿਰਫ ਬੋਲ ਰਿਹਾ ਹੈ ਤੁਸੀਂ ਸੁਣ ਰਹੇ ਹੋ, ਲੇਕਿਨ ਜੇ ਤੁਸੀਂ ਉਹਦੇ ਨਾਲ ਕੰਟੈਕਟ ਕਰਦੇ ਹੋ, ਤੁਸੀਂ ਆਪਣਾ ਕੋਈ ਸਵਾਲ ਛੱਡਦੇ ਹੋ, ਮੀਨਸ ਕਿ ਤੁਸੀਂ ਉਹਦੇ ਨਾਲ ਕੰਟੈਕਟ 'ਚ ਹੋ, ਫੁੱਲ ਕਨੈਕਟ ਹੋ, ਤੁਸੀਂ ਉਹਦੀ ਗੱਲ ਪੂਰੀ ਸੁਣ ਰਹੇ ਹੋ, ਤਾਂ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਆਇਆ ਤਾਂ ਤੁਸੀਂ ਉਹਦੇ ਨਾਲ ਕੰਟੈਕਟ ਕੀਤਾ ਅਤੇ ਉਹਦੇ ਨਾਲ ਤੁਸੀਂ ਸਵਾਲ ਪੇਸ਼ ਕੀਤਾ ਜੀ, ਆ ਸਵਾਲ ਦਾ ਜਵਾਬ ਦਿਓ ਜੀ। ਅਤੇ ਇਹ ਬੇਸਿਕਲੀ ਬੜੀ ਅੱਛੀ ਚੀਜ਼ ਹੁੰਦੀ ਹੈ ਅਤੇ ਤੁਸੀਂ ਇਸ ਚੀਜ਼ ਦੇ ਉੱਤੇ ਨਾ ਜ਼ਰਾ ਥੋੜ੍ਹਾ ਜਿਹਾ ਨਾ ਗੌਰ ਫਿਕਰ ਕਰੋ।

ਤੇ ਫਿਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਤੇ ਉਸ ਗੱਲ ਦੇ ਉੱਤੇ ਦੁਬਾਰਾ ਅਸੀਂ ਅਗਰ ਫੋਕਸ ਕਰੀਏ ਤੇ ਕੰਮ ਨੂੰ ਚੱਕਾਂ, ਚਲੋ ਜੀ ਅਗਰ ਤੁਸੀਂ ਕਹਿੰਦੇ ਤਾਂ ਫਿਰ ਮੈਂ ਕੰਮ ਚੱਕ ਛੋੜਨਾ। ਪਤਾ ਕੀ ਗੱਲ ਹੈ, ਗੱਲ ਇਸ ਤਰ੍ਹਾਂ ਚੱਲ ਰਹੀ ਹੈ ਕਿ ਦੇਖੋ ਗੱਲ ਜਿਹੜੀ ਹੁੰਦੀ ਹੈ ਨਾ, ਕਹਿੰਦਾ ਗੱਲ ਸ਼ੁਰੂ ਹੋਈ ਹੈ ਦਿਲ ਨਾਲ ਤੇ ਦਿਲ ਤੇ ਹੀ ਜਾ ਕੇ ਵਜੇਗੀ, ਕਿਉਂਕਿ ਮੈਂ ਇਸ ਟਾਈਮ ਨਾ ਕੋਈ ਤੁਹਾਨੂੰ ਇੱਕ ਹੁੰਦਾ ਨਾ, ਮੈਂ ਆਪ ਬੀਤੀਆਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਇੱਕ ਇਨਸਾਨ ਕਿਸੇ ਮਹਿਫਲ ਦੇ ਵਿੱਚ ਹੁੰਦਾ ਹੈ ਅਤੇ ਉਹ ਕਿਸ ਤਰ੍ਹਾਂ ਸੁਣਦਾ ਅਤੇ ਕਿਸ ਤਰ੍ਹਾਂ ਉਹਨੂੰ ਸਾਰੀ ਚੀਜ਼ਾਂ ਦਾ ਸਮਝ ਆਉਂਦੀ ਹੈ। ਜਿਸ ਤਰ੍ਹਾਂ ਆਪਾਂ ਮੈਂ ਜਿਸ ਤਰ੍ਹਾਂ ਹੁੰਦਾ ਸਾ ਨਾ ਸਕੂਲ ਟਾਈਮ ਜਾਂ ਕਾਲਜ ਟਾਈਮ ਦੀ ਤੁਸੀਂ ਗੱਲ ਕਰੋ ਅਤੇ ਆਪਾਂ ਅਕਸਰ ਕਈ ਲੈਕਚਰ ਨਾ ਜਿਹੜੇ ਨੇ ਨਾ ਉਹ ਪ੍ਰੋਪਰ ਨਹੀਂ ਸੁਣੀਦੇ ਹੁੰਦੇ ਸਨ, ਅਤੇ ਜਦੋਂ ਉਹਦਾ ਕੋਈ ਸਵਾਲ ਆ ਜਾਂਦਾ ਸੀ ਨਾ ਪੇਪਰਾਂ ਦੇ ਵਿੱਚ ਅਤੇ ਉਹ ਫਿਰ ਅਸੀਂ ਵੜਵੜ ਜਾਂਦੇ ਸਾਂ, ਅਸੀਂ ਕਹਿੰਦੇ ਸਾਂ ਉਹ ਹੋ ਹੈ ਕਿ ਸਾਡੇ ਨਾਲ ਹੈ ਐਂਡ ਹੋ ਗਿਆ। ਲੇਕਿਨ ਇਸੇ ਤਰ੍ਹਾਂ ਹੀ ਨਾ ਜਦੋਂ ਅਸੀਂ ਕੋਈ ਚੀਜ਼ ਸੁਣ ਰਹੇ ਹੁੰਦੇ ਹਾਂ ਪ੍ਰੋਪਰ ਅਤੇ ਸਾਨੂੰ ਉਸ ਦੇ ਬਾਰੇ ਸਹੀ ਨੌਲੇਜ ਆ ਰਿਹਾ ਹੁੰਦਾ ਹੈ। ਅਤੇ ਮੈਂ ਅਕਸਰ ਨੋਟ ਕੀਤਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਰਿਹਾ ਸਾਂ ਕਿ ਲਿਸਨਰ ਬਹੁਤ ਘੱਟ ਨੇ, ਹਰ ਬੰਦਾ ਚਾਹੁੰਦਾ ਕਿ ਸਿਰਫ ਮੈਨੂੰ ਹੀ ਸੁਣਿਆ ਜਾਵੇ, ਠੀਕ ਹੈ, ਮਤਲਬ ਮੈਨੂੰ ਟੋਕਿਆ ਨਾ ਜਾਵੇ, ਰੋਕਿਆ ਨਾ ਜਾਵੇ, ਬਸ ਮੈਨੂੰ ਖੁੱਲ੍ਹਾ ਛੱਡਤਾ ਜਾਵੇ, ਮੈਂ ਖੁੱਲ੍ਹਾ ਸਾਂਣਾ, ਮੈਂ ਹੀ ਬਸ ਸੁਣਾਉਣੀ ਹੈ, ਹੋਰ ਕਿਸੇ ਨੇ ਕੁਝ ਵੀ ਨਹੀਂ ਬੋਲਣਾ। ਔਰ ਅਕਸਰ ਕੋਈ ਲੋਕ ਇਸ ਤਰ੍ਹਾਂ ਵੀ ਕਰਦੇ ਨੇ ਕਿ ਗੱਲ ਕਰਨ ਦੇ ਮਤਲਬ ਕਿ ਕਹਿੰਦੇ ਨੇ ਨਾ ਕਿ ਮਹਿਫਲ ਦੇ ਆਦਾਬ ਹੁੰਦੇ ਨੇ ਅਤੇ ਗੱਲ ਕਰਨ ਦਾ ਤਰੀਕੇਕਾਰ ਹੁੰਦਾ, ਕੁਝ ਇਸ ਤਰ੍ਹਾਂ ਹੋ ਰਿਹਾ ਹੁੰਦਾ ਕਿ ਇੱਕ ਬੰਦਾ ਗੱਲ ਕਰ ਰਿਹਾ ਤਾਂ ਉਹਨੇ ਵਿੱਚ ਇੰਟਰਪਟ ਕਰਕੇ ਨਾ ਅਤੇ ਉਹਨੇ ਤੁਹਾਡੀ ਸਾਰੀ ਗੱਲ ਦਾ ਨਾ ਆਹੋ ਸਮਝ ਗਏ ਹੋ ਨਾ ਬੇੜਾ ਗਰਕ ਕਰ ਛੋੜਨਾ। ਅਤੇ ਗੱਲ ਇੰਟਰਪਟ ਨਹੀਂ ਕਰੀਦਾ ਹੁੰਦਾ, ਕੋਈ ਬੰਦਾ ਬੋਲ ਰਿਹਾ ਹੋਵੇ ਤਾਂ ਉਹਦੀ ਪੂਰੀ ਗੱਲ ਨੂੰ ਪਹਿਲਾਂ ਹੋਣ ਦਿਓ, ਐਮਐਫਐਲ ਦੇ ਅਦਾਬ ਹੁੰਦੇ ਨੇ, ਅਤੇ ਇਸੇ ਚੀਜ਼ ਨੂੰ ਫਿਰ ਜਦੋਂ ਖਾਮੋਸ਼ ਹੋ ਜਾਏ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਨਾ ਪਹਿਲੂ ਰੱਖੋ ਆਪਣੀ ਗੱਲ ਦਾ, ਜਿਹੜਾ ਤੁਹਾਡੀ ਸਵਾਲ ਹੈ ਜਾਂ ਤੁਸੀਂ ਕੋਈ ਅਗਰ ਤੁਹਾਡਾ ਕੋਈ ਮਤਲਬ ਕਿ ਤੁਸੀਂ ਆਪਣੇ ਬਾਰੇ ਰਾਏ ਦੇਣਾ ਚਾਹ ਰਹੇ ਹੋ ਰਾਏ ਦਿਓ। ਲੇਕਿਨ ਉਸ ਟਾਈਮ ਜਦੋਂ ਉਹ ਥੋੜ੍ਹਾ ਜਿਹਾ ਖਾਮੋਸ਼ ਹੋਵੇ ਅਤੇ ਜਿਹੜਾ ਬੋਲਣ ਵਾਲਾ ਹੁੰਦਾ ਉਹਦਾ ਵੀ ਕੰਮ ਬਣਦਾ ਕਿ ਉਹ ਵੀ ਰਾਏ ਲਵੇ, ਲਾਈਕ ਮਤਲਬ ਇਤਨਾ ਟਾਈਮ ਦੇਵੇ ਅਗਲੇ ਬੰਦੇ ਨੂੰ ਕਿ ਯਾਰ ਉਹ ਅਗਲਾ ਬੋਲ ਸਕੇ। ਸਮ ਟਾਈਮ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਮੈਂ ਐਸੀ ਮਹਿਫਲਾਂ ਦੇ ਵਿੱਚ ਵੀ ਵੇਖਿਆ, ਐਸੇ ਐਸੇ ਜਗ੍ਹਾ ਗਿਆ ਮਤਲਬ ਕਿ ਐਸੇ ਬੈਠੇ ਆ ਸਾਂ ਅਤੇ ਮਤਲਬ ਜਨਾਬ ਉਹ ਜਿਸ ਤਰ੍ਹਾਂ ਕਹਿੰਦੇ ਨਹੀਂ ਉਹ ਪਿੰਡਾਂ ਦੀ ਪੰਚਾਇਤ ਸ਼ੁਰੂ ਹੁੰਦੀ ਹੈ, ਠੀਕ ਹੈ, ਸਾਡੇ ਪੰਜਾਬ ਵਿੱਚ, ਅਤੇ ਉਹ ਜਦੋਂ ਸ਼ੁਰੂ ਹੁੰਦੀ ਹੈ ਨਾ ਅਤੇ ਉਹ ਸਮ ਟਾਈਮ ਇਸ ਤਰ੍ਹਾਂ ਹੁੰਦਾ ਪੰਚਾਇਤਾਂ ਦੇ ਵਿੱਚ ਕਿ ਜੀ ਪੰਚਾਇਤ ਜਿਹੜਾ ਹੁੰਦਾ ਉਹ ਜਿਹੜਾ ਨੰਬਰਦਾਰ ਹੁੰਦਾ ਜਾਂ ਤੁਸੀਂ ਕਹਿ ਲਓ ਕਿ ਪੰਚਾਇਤ ਵਾਲਾ ਜਿਹੜਾ ਹੁੰਦਾ ਉਹ ਬੜਾ ਅੱਛਾ ਬੰਦਾ ਹੁੰਦਾ, ਲਾਈਕ ਮਤਲਬ ਸੁਣਦਾ ਵੀ ਹੈ। ਅਤੇ ਕੁਝ ਹੁੰਦੇ ਨੇ ਜਿਹੜੇ ਕਹਿੰਦੇ ਨਾ ਦਾਬਾ ਰਾਹ ਲਾ ਕੇ ਰੱਖੋ, ਜਿਹੜੀ ਗੱਲ ਕਰਤੀ ਬਸ ਉਹੀ ਬੋਲੀ ਜਾਣਾ, ਸੁਣਨਾ ਨਹੀਂ। ਅਤੇ ਕਿਉਂ ਕਿਹਾ ਜਾਂਦਾ ਕਿ ਹਮੇਸ਼ਾ ਦੋਵੇਂ ਫਰੀਕੈਨ ਨੂੰ ਸੁਣ ਕੇ ਉਹਦਾ ਜਿਹੜਾ ਫੈਸਲਾ ਕਰੋ, ਫਰੀਕੈਨ ਮੀਨਸ ਦੋਵੇਂ ਪਾਰਟੀਆਂ ਨੂੰ ਸੁਣੋ, ਲਾਈਕ ਇੱਧਰ ਦੀ ਪਾਰਟੀ ਨੂੰ ਵੀ ਉੱਧਰ ਦੀ ਪਾਰਟੀ ਨੂੰ ਵੀ ਸੁਣਨਾ, ਤਾਂ ਕਿ ਤੁਹਾਨੂੰ ਇੱਕ ਪਹਿਲੂ ਜਿਹੜਾ ਨਾ ਨਹੀਂ ਸਮਝ ਆਏਗਾ। ਜਿਹੜਾ ਕਹੇਗਾ ਨਾ ਜੀ ਉਹਨੇ ਇਹ ਗੱਲ ਕੀਤੀ ਉਹ ਹੋਇਆ, ਅਤੇ ਉਹ ਤਾਂ ਸੱਚਾ ਹੋ ਗਿਆ ਨਾ, ਅਤੇ ਦੂਆ ਤਾਂ ਰਹਿ ਗਿਆ। ਅਤੇ ਹਮੇਸ਼ਾ ਦੋਵੇਂ ਤਰਫ ਸੁਣੋ ਅਤੇ ਫਿਰ ਉਸ ਤੋਂ ਬਾਅਦ ਐਨਾਲਾਈਜ਼ ਕਰੋ ਕਿ ਜੀ ਕਿਹੜਾ ਠੀਕ ਹੈ ਕਿਹੜਾ ਨਹੀਂ, ਉਸ ਤੋਂ ਬਾਅਦ ਫੈਸਲਾ ਹੁੰਦਾ। ਅਤੇ ਇਸੇ ਤਰ੍ਹਾਂ ਹੀ ਉਹ ਸੁਣਨ ਦਾ ਮਕਸਦ ਦੇਖ ਲਓ, ਗੱਲ ਕਿੱਥੋਂ ਤੁਰਦੀ ਕਿਤੇ ਤੁਰ ਗਈ ਹੈ ਕਿ ਗੱਲ ਬਾਕੀ ਇਹੀ ਹੈ ਕਿ ਜਦੋਂ ਤੁਸੀਂ ਸੁਣਦੇ ਹੋ ਨਾ ਤਾਂ ਤੁਹਾਨੂੰ ਬੇਸਿਕਲੀ ਹਰ ਚੀਜ਼ ਦੀ ਸਮਝ ਆਉਣ ਲੱਗ ਜਾਂਦੀ ਹੈ, ਅਤੇ ਉਹ ਤੁਸੀਂ ਸੁਣਨਾ ਹੁੰਦਾ ਬੜੇ ਧਿਆਨ ਨਾਲ। ਅਤੇ ਇਸੇ ਤਰ੍ਹਾਂ ਹੀ ਜਿਹੜਾ ਬੋਲ ਰਿਹਾ ਹੁੰਦਾ ਉਹਨੂੰ ਬੋਲਣਾ ਹੁੰਦਾ ਬੜੇ ਧਿਆਨ ਨਾਲ, ਕਿ ਉਹ ਕੋਈ ਐਸਾ ਆਪਣਾ ਲਫ਼ਜ਼ ਨਾ ਇਸਤੇਮਾਲ ਕਰੇ ਜਾਂ ਕੋਈ ਐਸੀ ਗੱਲ ਨਾ ਕਰੇ ਜਿਹਦੇ ਨਾਲ ਕੋਈ ਦਿਲ ਆਜ਼ਾਰੀ ਹੋ ਜਾਵੇ, ਕੋਈ ਸੁਣਨ ਵਾਲਾ ਇਹ ਨਾ ਕਹੇ ਕਿ ਯਾਰ ਇਹਨੇ ਇਹ ਗੱਲ ਕਿਉਂ ਕੀਤੀ ਜਾਂ ਇਹਨੇ ਇਹ ਗੱਲ ਮੈਨੂੰ ਤਾਂ ਨਹੀਂ ਕੀਤੀ,

ਤੇ ਅਗਰ ਫਰਜ਼ ਕਰੋ ਕੋਈ ਬੰਦਾ ਹੋਸਟ ਇਹੋ ਜਿਹੀ ਗੱਲ ਕਰ ਰਿਹਾ ਤੇ ਉਹ ਗੱਲ ਇਸ ਤਰ੍ਹਾਂ ਲੱਗ ਜਾਂਦੀ ਹੈ ਕਿ ਉਹ ਗੱਲ ਬੰਦੇ ਨੂੰ ਮਤਲਬ ਫੀਲ ਹੋ ਜਾਂਦੀ ਹੈ ਕਿ ਯਾਰ ਇਹ ਕਿਧਰੇ ਨੇ ਮੈਨੂੰ ਤੇ ਨਹੀਂ ਕਹੀ ਜਾਂ ਮੇਰੇ ਲਈ ਤੇ ਨਹੀਂ ਕਹੀ, ਤੇ ਉੱਥੇ ਜਾ ਕੇ ਨਾ ਫਿਰ ਜਿਹੜਾ ਕਹਿੰਦੇ ਨੇ ਨਾ ਕਨਵਰਸੇਸ਼ਨ ਲੈਵਲ ਜਾਂ ਫਿਰ ਕਨਵਰਸੇਸ਼ਨ ਜਿਹੜਾ ਤੁਹਾਡੀ ਇੱਕ ਮਤਲਬ ਕਿ ਚੱਲ ਰਹੀ ਹੁੰਦੀ ਹੈ ਉਹ ਸਾਡੀ ਸਾਰੀ ਖਰਾਬ ਹੋ ਜਾਂਦੀ ਹੈ, ਉਹਦਾ ਬੇੜਾ ਗਰਕ ਹੋ ਜਾਂਦਾ। ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਤਨੇ ਹੋਸਟ ਨੇ ਅਤੇ ਜਿਤਨੇ ਮਤਲਬ ਕਿ ਹੋਸਟ ਬੇਸਿਕਲੀ ਦੇਖੋ ਹੋਸਟ ਅਤੇ ਹੋਸਟ ਤੁਸੀਂ ਜਿਹੜੇ ਘਰ ਬੈਠੇ ਹੋ ਉਹ ਵੀ ਹੋਸਟ ਹੀ ਹੋ, ਲਾਈਕ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨਾਲ ਗੱਲ ਕਰ ਰਹੇ ਨੇ ਜਾਂ ਬੱਚੇ ਜਦੋਂ ਆਪਣੇ ਪੇਰੈਂਟਸ ਨਾਲ ਗੱਲ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਪੇਰੈਂਟਸ ਨਾਲ ਕੀ ਗੱਲ ਕਰੀਏ ਅਤੇ ਕੀ ਨਾ ਕਰੀਏ। ਲਾਈਕ ਇੱਕ ਤਮੀਜ਼ ਦਾ ਦਾਇਰਾ ਹੁੰਦਾ ਹੈ, ਇੱਕ ਲਿਮਿਟ ਦੇ ਵਿੱਚ ਰਹਿ ਕੇ ਜਿਹੜੀ ਗੱਲ ਕਰਨੀ ਹੈ ਉਸ ਗੱਲ ਨੂੰ ਉਸ ਤਰ੍ਹਾਂ ਹੀ ਲੈ ਕੇ ਚੱਲਣਾ। ਅਤੇ ਪੇਰੈਂਟਸ ਦਾ ਵੀ ਮਤਲਬ ਅਕਸਰ ਪਤਾ ਹੈ ਪੇਰੈਂਟਸ ਕੁਝ ਇਸ ਤਰ੍ਹਾਂ ਹੁੰਦੇ ਨੇ ਜਿਹੜਾ ਬੱਚੇ ਦੇ ਮਤਲਬ ਥੋਪਤਾ ਕਿ ਭਾਈ ਤੂੰ ਇਹ ਕਰਨਾ ਅਤੇ ਤੂੰ ਕਰਨਾ ਹੀ ਕਰਨਾ। ਅਤੇ ਇਸ ਤਰ੍ਹਾਂ ਨਹੀਂ ਹੈ, ਬੱਚੇ ਦੀ ਵੀ ਸੁਣ ਲਓ, ਜੇ ਬੱਚੇ ਸੁਣ ਲਓਗੇ ਤਾਂ ਬੱਚਾ ਤੁਹਾਡਾ ਦੋਸਤ ਬਣ ਜਾਏਗਾ ਅਤੇ ਉਹਦੇ ਉਹਨੂੰ ਬਾਹਰ ਦਾ ਕੋਈ ਦੋਸਤ ਨਹੀਂ ਚਾਹੀਦਾ ਫਿਰ। ਅਤੇ ਜੇ ਅਗਰ ਉਹਨੂੰ ਬਾਹਰ ਦਾ ਦੋਸਤ ਨਹੀਂ ਚਾਹੀਦਾ ਤਾਂ ਇਹਦਾ ਮਤਲਬ ਫਿਰ ਤੁਹਾਨੂੰ ਇਹ ਪਤਾ ਸਾਫ਼ ਸਾਫ਼ ਕਲੀਅਰ ਹੈ ਕਿ ਫਿਰ ਤੁਸੀਂ ਇਨਫ ਹੋ ਇਸ ਚੀਜ਼ ਲਈ ਕਿ ਤੁਸੀਂ ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਤੁਹਾਡੇ ਨਾਲ ਅੱਛੇ ਬਾਉਂਡ ਰਵਣਗੇ। ਕਿਉਂਕਿ ਦੇਖੋ ਬਾਹਰ ਦਾ ਜਿਹੜਾ ਮਾਹੌਲ ਹੈ ਤੁਹਾਨੂੰ ਵੀ ਪਤਾ, ਤੁਸੀਂ ਵੀ ਬਾਹਰ ਦੁਨੀਆ ਫਿਰਦੇ ਹੋ, ਅਸੀਂ ਵੀ ਫਿਰਨੇ ਹਾਂ, ਅਤੇ ਅਸੀਂ ਦੇਖਦੇ ਹਾਂ ਕਿ ਹੁਣ ਉਹ ਮਾਹੌਲ ਨਹੀਂ ਰਹੇ ਕਿ ਅਗਰ ਆਖਿਆ ਜਾਵੇ ਨਾ ਕਿ ਮਤਲਬ ਬੱਚੇ ਬਾਹਰ ਜਾ ਕੇ ਮਤਲਬ ਆਪਣਾ ਕੋਈ ਦੋਸਤ ਬਣਾ ਲਵਣ, ਅਤੇ ਹੋ ਸਕਦਾ ਉਹ ਜਿਹੜੀ ਫੀਲਿੰਗਸ ਜਾਂ ਕੋਈ ਗੱਲ ਅਗਰ ਸਾਡੇ ਨਾਲ ਸ਼ੇਅਰ ਕਰ ਸਕਦੇ ਸਨ ਨਾ ਆਪਣੇ ਮਾਂ ਪਿਓ ਨਾਲ, ਉਹ ਅਗਰ ਬਾਹਰ ਵਾਲੇ ਕਿਸੇ ਨਾਲ ਕਰਨਗੇ ਨਾ ਉਹ ਖਰਾਬ ਹੋ ਜਾਏਗਾ ਕੰਮ। ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਜਦੋਂ ਆਪਣੇ ਬੱਚੇ ਹੋਵਣ ਘਰ ਦੇ ਜਾਂ ਤੁਸੀਂ ਅਗਰ ਘਰ ਦੇ ਸਰਬਰਾਹ ਹੋ, ਤੁਸੀਂ ਭੈਣ ਭਰਾਵਾਂ ਹੀ ਵੱਡੇ ਹੋ, ਅਤੇ ਕੋਸ਼ਿਸ਼ ਕਰੋ ਕਿ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਾਰੇ ਜਿਤਨੇ ਅਜ਼ੀਜ਼ ਨੇ ਉਹ ਸਾਰਿਆਂ ਨੂੰ ਇਤਨਾ ਜੋੜ ਕੇ ਰੱਖੋ ਕਿ ਅਗਰ ਤੁਸੀਂ ਬੋਲਦੇ ਹੋ ਉਹ ਤੁਹਾਡੀ ਸੁਣਦੇ ਨੇ, ਅਤੇ ਤੁਹਾਡਾ ਕੰਮ ਹੈ ਜਦੋਂ ਉਹ ਬੋਲਣ ਤਾਂ ਤੁਸੀਂ ਵੀ ਉਹਨਾਂ ਦੀ ਸੁਣੋ।

0: ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਇੱਕ ਜਦੋਂ ਅੱਛਾ ਮੇਰੇ ਮਾਈਂਡ 'ਚ ਨਾ ਇੱਕ ਹੋਰ ਵੀ ਗੱਲ ਆਈ ਤੇ ਮੇਰਾ ਦਿਲ ਤੁਹਾਡਾ ਮੈਂ ਸ਼ੇਅਰ ਕਰਾਂ ਕਿ ਦੇਖੋ ਇੱਕ ਅੱਛਾ ਹੋਸਟ ਬਣਨ ਲਈ ਨਾ ਤਾਂ ਤੁਹਾਨੂੰ ਸਭ
1: ਠਹਿਰੀਏ ਜ਼ਰਾ ਯੇ ਕਮਰਸ਼ਲ ਤਾਂ ਸੁਣ ਲੈ
2: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
3: ਓਏ ਖੁਸ਼ੀਆਂ ਮਨਾਓ ਭੰਗੜੇ ਪਾਓ ਭੰਗੜੇ ਪਾਓ ਭੰਗੜੇ ਪਾਓ
1: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ ਖੈਰ ਤੋ ਹੈ
3: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ
1: ਓਹੋ ਮੁਬਾਰਕਬਾਦ ਬਹੁਤ ਜਲਦੀ ਆ ਗਿਆ
3: ਸਾਰੀ ਨਸੀਬ ਦੀ ਗੱਲ ਹੈ ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ
1: ਉਨ੍ਹਾਂ ਨਾਮ ਹੀ ਬਤਾ ਦੇ ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ
3: AMH ਸੋਲੀਸਿਟਰਸ ਹੋਰ ਕੌਣ ਉਹ ਵਧੀਆ ਨੇ ਦੋਸਤਾਨਾ ਮਾਹੌਲ ਤੇਜ਼ ਤੇ ਜਲਦੀ ਕੰਮ ਕਰਦੇ ਨੇ ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ
1: ਚਲੇ ਉਨ੍ਹਾਂ ਪਤਾ ਵੀ ਬਤਾ ਦੇ ਆਪਕੋ ਤੋ ਜ਼ੁਬਾਨੀ ਯਾਦ ਹੋਗਾ
3: ਹਾਂਜੀ ਕਿਉਂ ਨਹੀਂ ਨੋਟਿੰਗਮ ਰੋਡ ਨਿਊ ਬੇਸਫੋਰਡ ਨੋਟਿੰਗਮ
1: ਜ਼ਬਰਦਸਤ ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ ਨੰਬਰ ਕਿਆ ਹੈ
3: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ 0115-671-3677 ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ ਮੁਫਤ ਦਾ ਮਸ਼ਵਰਾ ਲਓ ਜੀ
4: AMH Solicitors, Immigration Lawyers at Sovereign House, 184 Nottingham Road, New Baisford, Nottingham NG7 7BA. Large free car park available or call them on 0115-671-3677.

ਤੇ ਜੀ ਜੀ ਆਇਆਂ ਨੂੰ ਵੈਲਕਮ ਬੈਕ। ਤੇ ਮੈਂ ਆ ਗਿਆ ਤੁਹਾਡੇ ਲਈ ਵਾਪਸ। ਤੇ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਟਰੈਕ ਪਲੇ ਕਰਾਂਗੇ ਤੇ ਅੱਜ ਪਹਿਲਾਂ ਤੁਹਾਨੂੰ ਟਰੈਕ ਨਾਲ ਕੰਡਕਟ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਅੱਗੇ ਗੱਲ ਨੂੰ ਕੈਰੀ ਔਨ ਕਰਾਂਗੇ। ਜਿਹੜਾ ਕੰਟੀਨਿਊ ਹੈ ਟੋਪਿਕ, ਜਿਹੜਾ ਟੋਪਿਕ ਚੱਲ ਰਿਹਾ ਸੀ, ਉਸ ਟੋਪਿਕ ਨੂੰ ਲੈ ਕੇ ਚੱਲਾਂਗੇ ਤੇ ਉਸ ਟੋਪਿਕ ਦੇ ਉੱਤੇ ਮਜ਼ੀਦ ਅਜੇ ਮਜ਼ੀਦ ਆਪਣੀਆਂ ਗੱਲਾਂ ਕਰਾਂਗੇ, ਮਜ਼ੀਦ ਵੱਡੀਆਂ ਗੱਲਾਂ। ਲਾਈਕ ਯੂ ਨੋ, ਮੈਂ ਚਾਹੁੰਦਾ ਵਾਂ ਕਿ ਅਸੀਂ ਗੱਲਾਂ ਕਰੀਏ ਅਤੇ ਤੁਸੀਂ ਵੀ ਅੱਗੋਂ ਜਵਾਬ ਦਿਓ, ਤੁਸੀਂ ਤੁਹਾਡਾ ਸਵਾਲ ਹੋਵੇ ਅਤੇ ਫਿਰ ਜਿਹੜਾ ਮਜ਼ਾ ਨਾ ਉਹ ਦੁਬਾਲਾ ਹੋ ਜਾਏਗਾ। ਅਤੇ ਸਾਨੂੰ ਜਿਸ ਤਰ੍ਹਾਂ ਮੈਸੇਜ ਆ ਰਹੇ ਨੇ ਉਹ ਮੈਸੇਜ ਵੀ ਜਾ ਕੇ ਰੀਡ ਆਊਟ ਕਰਨੇ ਅਸੀਂ, ਅਤੇ ਫਿਰ ਉਹ ਤੁਹਾਨੂੰ ਦੱਸਣੇ ਆ ਕਿ ਹਿਸਾਬ ਕਿਤਾਬ ਚੱਲ ਰਿਹਾ ਜ਼ਿੰਦਗੀ ਵਿੱਚ। ਅਤੇ ਉਸ ਤੋਂ ਪਹਿਲਾਂ ਤੁਸੀਂ ਆ ਮੁਲਾਹਿਜ਼ਾ ਫਰਮਾਈਏ। ਹੁਣ ਜ਼ਰਾ ਥੋੜ੍ਹਾ ਜਿਹਾ ਨਾ ਦਰਦ ਪਾਈਏ ਗਾਣਿਆਂ ਵਿੱਚ, ਅਤੇ ਇਹ ਲਓ ਜੀ ਫਿਰ ਸਟਾਰਟ।

ਵੈਲਕਮ ਬੈਕ ਜੀ, ਮੈਂ ਆ ਗਿਆ ਜੀ ਫਿਰ ਹਾਜ਼ਰ ਤੁਹਾਡੀ ਖਿਦਮਤ ਦੇ ਵਿੱਚ। ਅਤੇ ਫਿਰ ਜਨਾਬ ਆਪਾਂ ਜਿਹੜਾ ਗੱਲ ਕਰ ਰਹੇ ਸਾਂ, ਜਿਹੜਾ ਟੋਪਿਕ ਲੈ ਕੇ ਚੱਲ ਰਹੇ ਸਾਂ, ਉਸ ਟੋਪਿਕ ਨੂੰ ਅਸੀਂ ਦੁਬਾਰਾ ਕੈਰੀ ਔਨ ਕਰਾਂਗੇ। ਅਤੇ ਹੋਸਟ ਅਤੇ ਇੱਕ ਅੱਛੇ ਲਿਸਨਰ ਦੇ ਬਾਰੇ 'ਚ ਗੱਲ ਹੋ ਰਹੀ ਸੀ, ਅਤੇ ਅਸੀਂ ਇਸ ਗੱਲਾਂ ਨੂੰ ਮਜ਼ੀਦ ਕਰਾਂਗੇ। ਲੇਕਿਨ ਅਸੀਂ ਬੇਸਿਕਲੀ ਟਰੈਕ ਵਿੱਚ ਤਾਂ ਲਾਈਦਾ ਹੁੰਦਾ ਕਿ ਤਾਂ ਕਿ ਤੁਹਾਡੇ ਨਾਲ ਇੱਕ ਮੇਰਾ ਕਨੈਕਸ਼ਨ ਬਣ ਸਕੇ, ਤੁਸੀਂ ਮੇਰੇ ਬਾਰੇ 'ਚ ਕੁਝ ਜਾਣ ਸਕੋ। ਜਿਹੜਾ ਮਤਲਬ ਕਿ ਸੁਣਨ ਵਾਲੇ ਹੁੰਦੇ ਨੇ ਅਕਸਰ, ਉਹ ਜਾਣਨਾ ਚਾਹੁੰਦੇ ਨੇ ਕਿ ਹੋਸਟ ਕੌਣ ਹੈ ਅਤੇ ਕੀ ਕਰਦਾ, ਮਤਲਬ ਉਹਦੇ ਕੀ ਇਮੋਸ਼ਨਸ ਅਤੇ ਕੀ ਕੁਝ ਉਹ ਪਸੰਦ ਕਰਦਾ। ਅਤੇ ਮੇਰਾ ਬਸ ਮੂਡ ਦੇ ਉੱਤੇ ਡਿਪੈਂਡ ਕਰਦਾ। ਲਾਈਕ ਮਿਊਜ਼ਿਕ ਵੀ ਤੁਹਾਨੂੰ ਪਤਾ, ਹਰ ਬੰਦੇ ਦਾ ਆਪਣਾ ਮੂਡ ਹੈ। ਕਦੀ ਉਹ ਜਦੋਂ ਖੁਸ਼ ਹੁੰਦਾ ਅਤੇ ਉਹ ਮਤਲਬ ਕਿ ਜਿਹਨੂੰ ਫਿਰ ਪੋਪ ਸੌਂਗ ਸੁਣਦਾ, ਜਾਂ ਮਤਲਬ ਕਿ ਫੁੱਲ ਜਿਸ ਤਰ੍ਹਾਂ ਨੂੰ ਕਹਿੰਦੇ ਨਾ ਚੁੱਕ ਰੱਖਣ ਵਾਲੇ, ਅਤੇ ਜਦੋਂ ਉਹ ਕਿਧਰ ਸਲੋਅ ਹੁੰਦਾ ਅਤੇ ਉਹਦਾ ਵੀ ਦਿਲ ਹੁੰਦਾ ਕਿ ਯਾਰ ਮੈਂ ਕੋਈ ਇਹੋ ਜਿਹੇ ਗੀਤ ਸੁਣਾ ਜਿਹੜੇ ਮਤਲਬ ਕਿ ਬਸ ਯੂ ਨੋ ਸਲੋਅ ਅਤੇ ਮਜ਼ੇਦਾਰ ਜਿਹੇ ਹੋਣ, ਜਾਂ ਫਿਰ ਕੋਈ ਸੈਡ ਜਾਂ ਕੋਈ ਵਾਈਬ ਦੇਵਣ।

ਪਰ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਦੇ ਵਿੱਚ ਅਸੀਂ ਜਿਹੜਾ ਨਾ ਸੈਡ ਸੌਂਗ ਵਗੈਰਾ ਤਾਂ ਬਿਲਕੁਲ ਨਹੀਂ ਕਰਾਂਗੇ, ਅਸੀਂ ਜਨਾਬ ਬਿਲਕੁਲ ਜੋ ਵੀ ਕਰਾਂਗੇ ਲਾਈਕ ਫੁੱਲ ਇੰਜੋਏ ਕਰਾਂਗੇ ਅਤੇ ਆਪਾਂ ਜਨਾਬ ਚੁੱਕ ਕੇ ਰੱਖਾਂਗੇ ਕੰਮ ਨੂੰ। ਅਤੇ ਜਿਹੜੇ ਲਾਈਕ ਹੁੰਦਾ ਨਾ ਕਿ ਇੱਕ ਹਰ ਕਿਸਮ ਦਾ ਇੱਕ ਮਿਊਜ਼ਿਕ ਹੁੰਦਾ, ਮਿਊਜ਼ਿਕ ਟੇਸਟ ਹੁੰਦਾ ਹਰ ਬੰਦੇ ਦਾ, ਲੇਕਿਨ ਮੇਰਾ ਜਿਹੜਾ ਮਿਊਜ਼ਿਕ ਟੇਸਟ ਹੈ ਉਹ ਬੇਸਿਕਲੀ ਦੇਸੀ ਹਿਪ ਹੋਪ ਹੈ। ਆ ਪੰਜਾਬੀ ਮੈਂ ਬਹੁਤ ਸੁਣਨਾ ਵਾਂ ਤਾਂ ਕਰਕੇ ਜਿਹੜਾ ਫਿਰ ਪਤਾ ਆਪਾਂ ਹੈ ਹੀ ਪੰਜਾਬੀ ਹਾਂ ਅਤੇ ਪੰਜਾਬੀ ਆਪਾਂ ਸੁਣਨਾ, ਅਤੇ ਉਸ ਲਿਹਾਜ਼ ਨਾਲ ਜਿਹੜਾ ਨਾ ਆਪਾਂ ਦੇਖਾਂਗੇ ਅਤੇ ਅਸੀਂ ਉਸ ਹਿਸਾਬ ਦੇ ਹੀ ਟਰੈਕ ਲਾਵਾਂਗੇ ਤਾਂ ਕਿ ਤੁਹਾਡੇ ਨਾਲ ਵੀ ਸਾਡਾ ਇੱਕ ਬਹੁਤ ਅੱਛਾ ਕਨੈਕਸ਼ਨ ਰਹੇ। ਲਾਈਕ ਯੂ ਨੋ ਲਓ ਜੀ, ਮੇਰੇ ਇੱਕ ਭਾਈ ਦਾ ਮੈਸੇਜ ਆ ਗਿਆ ਜੀ, ਮੇਰੇ ਵੀਰ ਦਾ ਇਸਹਾਨ ਫਰੋਮ ਬਰਮਿੰਘਮ। ਉਹ ਕਹਿ ਰਹੇ ਯਾਰਾਂ ਦੀ ਮਹਿਫਲ ਲੱਗੀ ਹੋਈ ਹੈ, ਪਲੇ ਸੌਂਗ ਕਿਆ ਯਹੀ ਪਿਆਰ ਹੈ, ਆਏ ਹਾਏ ਹਾਏ ਹਾਏ ਹਮ ਤੇਰੇ ਬਿਨ ਹੈ ਜੀ। ਓਕੇ ਡਨ, ਕਿਆ ਯਹੀ ਪਿਆਰ ਹੈ, ਹਾਂ ਯਹੀ ਪਿਆਰ ਹੈ। ਚਲੇ ਜੀ, ਇਹ ਤੁਹਾਨੂੰ ਗਾਣਾ ਸੁਣਾਉਂਦੇ ਹਾਂ, ਇਹ ਗੀਤ ਵੱਲ ਵੀ ਜਾਂਦੇ ਹਾਂ ਲੇਕਿਨ ਤੁਹਾਡੇ ਨਾਲ ਪਹਿਲਾਂ ਗੱਲ ਗੱਪਸ਼ਾਪ ਵੀ ਮੈਂ ਲਾ ਰਿਹਾ ਹੁੰਦਾ ਅਤੇ ਅਕਸਰ ਗੀਤ ਲਾਉਂਦੇ ਹਾਂ ਕੁਝ ਟਾਈਮ ਲੱਗ ਜਾਂਦਾ ਜਾਂ ਗੀਤ ਪਲੇ ਕਰਦੇ ਹਾਂ ਅਤੇ ਤੁਸੀਂ ਇਹ ਨਾ ਸਮਝਿਆ ਕਰੋ ਕਿ ਗੀਤ ਨਹੀਂ ਲਾਉਣਾ, ਗੀਤ ਲਾਉਣਾ ਆਪਾਂ, ਲੇਕਿਨ ਆਪਾਂ ਗੀਤ ਨੂੰ ਇੱਕ ਮਤਲਬ ਕਿ ਇੱਕ ਵਜ੍ਹਾ ਵੀ ਦੇਣੀ ਹੈ ਨਾ ਕਿ ਕਿਉਂ ਗੀਤ ਲਾ ਰਹੇ ਹਾਂ। ਦੇਖੋ ਅਗਰ ਸਾਰੇ ਟਾਈਮ ਮੈਂ ਤੁਹਾਨੂੰ ਸਿਰਫ ਮਿਊਜ਼ਿਕ ਸੁਣਾਵਾਂ ਨਾ ਤਾਂ ਫਿਰ ਤੁਸੀਂ ਉਹ ਯੂਟਿਊਬ 'ਤੇ ਬਹਿ ਕੇ ਸੁਣ ਸਕਦੇ ਹੋ, ਲੇਕਿਨ ਅਗਰ ਤੁਸੀਂ ਮੇਰੇ ਕੋਲ ਬਹਿ ਕੇ ਸੁਣਦੇ ਹੋ ਤਾਂ ਤੁਹਾਡਾ ਆਪਣਾ ਜਿਹੜਾ ਮਤਲਬ ਕਿ ਹੁੰਦਾ ਕਿ ਯਾਰ ਇਹ ਮੇਰੇ ਦੋਸਤ ਯਾਰ ਜਿਤਨੇ ਬੈਠੇ ਨੇ ਇਹਨਾਂ ਲਈ ਇਹ ਮਤਲਬ ਕਿ ਗੀਤ ਹੈ, ਅਤੇ ਅਸੀਂ ਉਹ ਦੱਸਣਾ ਹੁੰਦਾ ਕਿ ਇਹ ਬੇਸਿਕਲੀ ਕਾਹਦੇ ਲਈ ਲਾ ਰਹੇ ਹਾਂ ਅਸੀਂ, ਅਤੇ ਕਿਆ ਯਹੀ ਪਿਆਰ ਹੈ ਇਹ ਮੇਰਾ ਨਾਮ ਰੌਕੀ ਇਸ ਮੂਵੀ ਦਾ ਮੇਰਾ ਜਿੱਥੇ ਤੱਕ ਅੰਦਾਜ਼ਾ ਹੈ, ਅਤੇ ਬੜਾ ਹੀ ਕਲਾਸੀਕਲ ਸੌਂਗ ਹੈ ਅਤੇ ਮੈਂ ਕਹਿੰਦਾ ਵਾਂ ਕਿਆ ਬਾਤ ਹੈ, ਦਿਲ ਤੇਰੇ ਬਿਨ ਕਹੀਂ ਲੱਗਦਾ ਨਹੀਂ ਹੈ ਜੀ। ਐਸਾ ਹੀ ਹੈ ਨਾ ਜੀ, ਅਰਸਾ ਹੀ ਹੋ ਗਿਆ ਜੀ ਸੁਣੇ ਹਾਂ।

ਆਏ ਕਿਸ਼ੋਰ ਕੁਮਾਰ ਸਾਹਿਬ ਨੇ ਹੁਣ ਦਰਦ ਪਾਉਣਾ ਜਨਾਬ, ਸੀਟ ਬੈਲਟ ਬੰਦ ਲਓ ਅਤੇ ਜਿਹੜੇ ਡਰਾਈਵ ਕਰ ਰਹੇ ਨੇ ਉਹ ਬੀ ਸੇਫ ਪਲੀਜ਼, ਆਪਣੀ ਡਰਾਈਵ ਦੇ ਉੱਤੇ ਧਿਆਨ ਦਿਓ ਅਤੇ ਨਾਲ ਮਿਊਜ਼ਿਕ ਇੰਜੋਏ ਕਰੋ।

ਤੇਰਾ ਰਾਤੀ ਅੱਖ ਵੇਖਣਾ ਜਾਂ ਉਹਦੇ ਨਾਲ ਲਾਈਕ ਉਸ ਬੰਦੇ ਨਾਲ ਮਤਲਬ ਕਿਸ ਤਰ੍ਹਾਂ ਦਾ ਉਹਦਾ ਵਰਤਾਓ ਉਹਦੇ ਨਾਲ ਕਿਹੋ ਜਿਹਾ, ਅਤੇ ਹਮੇਸ਼ਾ ਆਪਣਾ ਵਰਤਾਓ ਚੰਗਾ ਰੱਖੋ ਅਤੇ ਤਾਂ ਪਤਾ ਲੱਗਦਾ ਜੀ ਕਿ ਕਿਆ ਯਹੀ ਪਿਆਰ ਹੈ ਕਿ ਨਹੀਂ ਪਿਆਰ ਹੈ। ਠੀਕ ਹੈ, ਅਤੇ ਟੋਪਿਕ ਸਾਡਾ ਚੱਲ ਰਿਹਾ ਸੀ ਬੇਸਿਕਲੀ ਹੋਸਟ ਲਿਸਨਿੰਗ ਦੇ ਵਿੱਚ ਨਾ, ਲਿਸਨਰ ਦੇ ਵਿੱਚ ਕਿ ਲਿਸਨਰ ਕੇ ਅਤੇ ਹੋਸਟ ਕੀ, ਅਤੇ ਇਹ ਤੁਹਾਨੂੰ ਜਿਹੜੀ ਮੈਂ ਗੱਲਾਂ ਦੱਸੀਆਂ ਨੇ ਇਹ ਬੇਸਿਕਲੀ ਹੋਸਟ ਅਤੇ ਲਿਸਨਰ ਦੇ ਵਿੱਚ ਜਿਹੜਾ ਬੇਸਿਕਲੀ ਕਿ ਜਿਹੜਾ ਹੁੰਦਾ ਹੈ ਡਿਫਰੈਂਸ ਹੁੰਦਾ ਹੈ। ਠੀਕ ਹੈ, ਅਤੇ ਹਮੇਸ਼ਾ ਕੋਸ਼ਿਸ਼ ਕਰੋ ਕਿ ਬੋਲਣ ਤੋਂ ਪਹਿਲਾਂ ਸੁਣ ਲਵੋ, ਸੁਣ ਲੈ, ਸੁਣਨ ਨਾਲ ਤੁਹਾਨੂੰ ਕਾਫੀ ਕੁਝ ਨੌਲੇਜ ਵੀ ਆ ਜਾਂਦਾ, ਅਤੇ ਸਮਟਾਈਮ ਇਸ ਤਰ੍ਹਾਂ ਵੀ ਹੁੰਦਾ ਕਿ ਤੁਹਾਨੂੰ ਕਈ ਗੱਲਾਂ ਲਾਈਕ ਅਗਲਾ ਕਹਿਣਾ ਚਾਹ ਰਿਹਾ ਹੁੰਦਾ ਤੁਸੀਂ ਸਮਝ ਰਹੇ ਹੁੰਦੇ ਹੋ, ਮਤਲਬ ਹਰ ਬੰਦਾ ਨਾ ਵਿੱਚ ਆਪਣੀ ਤਰਫ ਤਾਂ ਬੋਲ ਪੈਂਦਾ ਨਾ, ਉਹ ਲੱਗਦਾ ਕਿ ਯਾਰ ਮੈਂ ਅਗਲੇ ਨੂੰ ਸਾਰਾ ਡੇਟ ਆਊਟ ਕਰ ਲਿਆ, ਮੈਂ ਜੋ ਦੇਖਣਾ ਸੀ ਜਾਂ ਜੋ ਕੁਝ ਸੁਣਨਾ ਸੀ ਸਮਝਣਾ ਸੀ ਉਹ ਮੈਂ ਸਭ ਕੁਝ ਦੇਖ ਲਿਆ, ਲਾਈਕ ਮੈਨੂੰ ਪਤਾ ਕਿ ਗੱਲ ਅਗਲੀ ਕਰੇਗਾ, ਮੈਂ ਇਸ ਤੋਂ ਪਹਿਲਾਂ ਹੀ ਇਹਨੂੰ ਨਾ ਬੋਲ ਦੇਵਾਂ। ਅਤੇ ਕੋਸ਼ਿਸ਼ ਕਰੋ ਗੱਲ ਸੁਣ ਲਿਆ ਕਰੋ, ਹੋ ਸਕਦਾ ਕਿ ਉਹਨੇ ਅਗਲੀ ਗੱਲ ਕੋਈ ਹੋਰ ਕਰਨੀ ਹੋਵੇ, ਹੋ ਸਕਦਾ ਤੁਹਾਡੇ ਵੀ ਪੈਰਾਂ ਤੁਹਾਨੂੰ ਜ਼ਮੀਨ ਕੱਟ ਛੋੜੇ।

ਮਾਮਲਾ ਤੇ ਜ਼ਿੰਦਗੀ ਇਹੋ ਜਿਹੇ ਚੱਲ ਰਹੇ ਨੇ ਕਿ ਜਨਾਬ ਮੈਂ ਉੱਥੇ ਬਹਿ ਕੇ ਜਨਾਬ ਆਪਾਂ ਬੋਲੀਦਾ ਹੁੰਦਾ, ਤੁਸੀਂ ਉੱਥੇ ਬਹਿ ਕੇ ਸੁਣਦੇ ਹੋ ਅਤੇ ਸਾਨੂੰ ਮੈਸੇਜ ਕਰਦੇ ਹੋ, ਬੜਾ ਚੰਗਾ ਲੱਗਦਾ ਜਿਹੜੇ ਮੇਰੇ ਵੀਰ ਭਰਾ ਜਿਹੜੇ ਸੁਣ ਰਹੇ ਹੁੰਦੇ ਨੇ ਉੱਥੋਂ ਦੇ ਅਤੇ ਮੇਰੇ ਨਾਲ ਕੰਟੈਕਟ ਕਰਦੇ ਨੇ, ਮਤਲਬ ਕੋਈ ਲੰਡਨ ਤੋਂ ਕੰਟੈਕਟ ਕਰ ਰਿਹਾ, ਕੋਈ ਬਰਮਿੰਗਮ ਤੋਂ ਕਰ ਰਿਹਾ, ਮੈਂ ਨੋਟਿੰਗਮ ਬੈਠੇ ਹਾਂ, ਅਤੇ ਬੜਾ ਅੱਛਾ ਲੱਗਦਾ ਕਿ ਯਾਰ ਕਿ ਦੂਸਰੇ ਸ਼ਹਿਰਾਂ ਤੋਂ ਵੀ ਅਗਰ ਮੈਨੂੰ ਕੰਟੈਕਟ ਕੀਤਾ ਜਾ ਰਿਹਾ ਅਤੇ ਬੜਾ ਅੱਛਾ ਲੱਗਦਾ। ਪਰ ਮੈਂ ਤੁਹਾਨੂੰ ਕੋਈ ਫਿਰ ਰਿਪੀਟ ਕਰ ਦੇਵਾਂ ਕਿ ਤੁਸੀਂ ਮੈਨੂੰ ਕੋਈ ਹੋਰ ਬੰਦਾ ਸੁਣਨਾ ਚਾਹ ਰਿਹਾ ਹੈ, ਲਾਈਕ ਮੇਰੇ ਨਾਲ ਗੱਲ ਕਰਨਾ ਚਾਹ ਰਿਹਾ ਜਿਹੜਾ ਸੁਣ ਰਿਹਾ ਅਤੇ ਮੇਰੇ ਨਾਲ ਰਾਬਤਾ ਕਰਨਾ ਚਾਹ ਰਿਹਾ ਅਤੇ ਉਹ ਮੇਰਾ ਕੰਟੈਕਟ ਕਰ ਸਕਦਾ ਹੈ ਵਟਸਐਪ ਦੇ ਉੱਤੇ 0115-71-00971 ਅਤੇ ਲਾਈਵ ਸਟ੍ਰੀਮਿੰਗ ਦੇ ਉੱਤੇ ਤੁਸੀਂ ਮੇਰੇ ਨਾਲ ਕਨੈਕਟ ਹੋ ਸਕਦੇ ਹੋ radiofaza.co.uk ਅਤੇ ਐਪਲੀਕੇਸ਼ਨ ਹੈ ਤੁਹਾਨੂੰ ਦੱਸਾਂ ਤਾਂ ਤੁਸੀਂ ਮੈਨੂੰ ਡੈਪ ਦੇ ਉੱਤੇ ਵੀ ਟਿਊਨ ਕਰ

ਹੋ ਰੇਡੀਓ ਫਜ਼ਾ 97.1 FM ਅਤੇ ਅਗਰ ਪੰਜਾਬੀ 'ਚ ਕਹਾਂ ਤਾਂ ਪੰਜਾਬੀ ਫਿਰ ਉਹੀ ਹੈ ਜੀ 97.1 ਇੱਕ ਮੀਨਸ ਇੱਕ ਅਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਬਲਕਿ ਅੱਛਾ ਲੱਗਦਾ ਕਿ ਦੇਖੋ ਜੇ ਤੁਸੀਂ ਮੇਰੇ ਨਾਲ ਰਾਬਤਾ ਕਰਦੇ ਹੋ ਕੋਂਟੈਕਟ ਕਰਦੇ ਹੋ ਆਪਣਾ ਜਿਹੜਾ ਕੀਮਤੀ ਵਕਤ ਕੱਢ ਕੇ ਉਹਦੇ ਵਿੱਚ ਤੁਸੀਂ ਮੈਸੇਜ ਕਰਦੇ ਹੋ ਕਿਉਂਕਿ ਇਹ ਜਿਹੜਾ ਦੌਰ ਜਿਹੜਾ ਚੱਲ ਰਿਹਾ ਇਸ ਟਾਈਮ ਨਾਲ ਜਨਾਬ ਹਰ ਬੰਦਾ ਬਿਜ਼ੀ ਹੈ ਕਿਸੇ ਬੰਦੇ ਕੋਲ ਟਾਈਮ ਨਹੀਂ ਹੈ ਨਾ ਉਹ ਸੁਣ ਸਕਦਾ ਅਤੇ ਨਾ ਉਹ ਬੋਲ ਸਕਦਾ ਬੋਲਣਾ ਤਾਂ ਹਰ ਬੰਦਾ ਚਾਹੁੰਦਾ ਕਿ ਕਹਿੰਦਾ ਜੀ ਮੇਰਾ ਆਰਡਰ ਚੱਲਦਾ ਰਹੇ ਅਤੇ ਅਗਲੇ ਸੰਬੰਧੇ ਰਹਿਣ ਅਤੇ ਇੱਦਾਂ ਨਹੀਂ ਹੁੰਦਾ ਸਦਾ ਵਕਤ ਤੁਹਾਡੇ ਹੱਥ 'ਚ ਨਹੀਂ ਹੁੰਦਾ ਕਦੀ ਇਸ ਤਰ੍ਹਾਂ ਹੁੰਦਾ ਕਿ ਕਦੀ ਅਪਸ ਐਂਡ ਡਾਊਨਸ ਆ ਜ਼ਿੰਦਗੀ ਦਾ ਹਿੱਸਾ ਅਤੇ ਕਦੀ ਤੁਹਾਡੇ ਸੁਣੀ ਜਾਂਦੀ ਹੈ ਅਤੇ ਕਦੀ ਸਿਰਫ ਤੁਹਾਨੂੰ ਸੁਣਨੀ ਪੈਂਦੀ ਹੈ ਅਤੇ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਨੂੰ ਸੁਣਨ ਦਾ ਟਾਈਮ ਹੈ ਤਾਂ ਕੋਸ਼ਿਸ਼ ਕਰਿਆ ਕਰੋ ਉਸ ਟਾਈਮ ਆਪਣਾ ਜਿਹੜਾ ਹੈ ਨਾ ਮੂੰਹ ਬੰਦ ਕਰ ਲੈਣਾ ਚਾਹੀਦਾ ਬੰਦੇ ਨੂੰ ਅਤੇ ਉਸ ਟਾਈਮ ਸੁਣੀਦਾ ਹੁੰਦਾ ਕਿ ਬੰਦਾ ਯਾਰ ਸਿਰਫ ਖਾਮੋਸ਼ੀ ਨਾਲ ਸੁਣੇ ਤਾਂ ਕਿ ਉਹਨੂੰ ਕੋਈ ਨੌਲੇਜ ਹੀ ਆ ਜਾਏ ਕਿਉਂਕਿ ਅਕਸਰ ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਗੱਲ ਉਹੀ ਹੋ ਜਾਂਦੀ ਹੈ ਨਾ ਕਿ ਸਮ ਟਾਈਮ ਬੰਦੇ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਬੰਦੇ ਕੋਲ ਕੀ ਨੌਲੇਜ ਹੋਏਗਾ ਸਾਨੂੰ ਕਿ ਗਾਈਡ ਕਰ ਸਕਦਾ ਜਾਂ ਕਿ ਕੁਝ ਕਰ ਸਕਦਾ ਸਮ ਟਾਈਮ ਅਸੀਂ ਜਿਹਨੂੰ ਮਤਲਬ ਕਿ ਬਾਰੋ ਬਾਰ ਮਤਲਬ ਕਿ ਬੁੱਕ ਜਿਸਾਂ ਕਹਿੰਦੇ ਨੈਵਰ ਜੱਜ ਆ ਬੁੱਕ ਬਾਏ ਇਟਸ ਕਵਰ ਅਗਰ ਤੁਸੀਂ ਕਿਸੇ ਬੰਦੇ ਨੂੰ ਇਸ ਤਰ੍ਹਾਂ ਜੱਜ ਕਰ ਰਹੇ ਹੋ ਕਿ ਯਾਰ ਇਹ ਪਤਾ ਨਹੀਂ ਕੀ ਬੋਲੇਗਾ ਕੀ ਸਮਝਾਏਗਾ ਅਤੇ ਉਹ ਅਕਸਰ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਬੰਦੇ ਕੋਲ ਬੜਾ ਨੌਲੇਜ ਹੁੰਦਾ ਉਹਦੇ ਮਤਲਬ ਉਹਦੀ ਦੇਖੋ ਪ੍ਰੈਜੈਂਟੇਸ਼ਨ ਨਹੀਂ ਮੈਟਰ ਕਰਦੀ ਕਿਉਂਕਿ ਮਤਲਬ ਕਿ ਉਹਦੀ ਅਪੀਅਰੈਂਸ ਕੀ ਹੈ ਉਹ ਕਿਸ ਤਰ੍ਹਾਂ ਦਾ ਦਿਖ ਰਿਹਾ ਕੀ ਹੈ ਲੇਕਿਨ ਸਮ ਟਾਈਮ ਨੌਲੇਜ ਤੋਂ ਭਰਪੂਰ ਲੋਕ ਜਿਹੜੇ ਹੁੰਦੇ ਨੇ ਉਹ ਸਾਦਗੀ 'ਚ ਹੁੰਦੇ ਨੇ ਅਤੇ ਸਾਦਗੀ ਵਾਲੇ ਨੂੰ ਕਦੀ ਵੀ ਸਾਦਾ ਨਾ ਜਾਣੋ ਅਤੇ ਝਿੱਲ ਮਾਰੋ ਅਤੇ ਉਹਦੀ ਵੀ ਸੁਣ ਲਿਆ ਕਰੋ।

ਵਕਤ ਦਾ ਪਤਾ ਨਹੀਂ ਚੱਲਦਾ, ਵਕਤ ਕਦੋਂ ਬੀਤਦਾ ਜਾਂਦਾ, ਵਕਤ ਦੀ ਸਪੀਡ ਇਤਨੀ ਤੇਜ਼ ਹੈ, ਕਹਿੰਦੇ ਨੇ ਵਕਤ ਬੜਾ ਉਸਤਾਦ ਹੈ, ਔਰ ਇਹ ਹਕੀਕਤ ਹੈ ਕਿ ਵਕਤ ਬਹੁਤ ਹੀ ਵੱਡਾ ਉਸਤਾਦ ਹੈ। ਮੈਂ ਦੇਖ ਰਿਹਾ ਕਿ ਦੇਖੋ ਜਦੋਂ ਮੈਂ ਤੁਹਾਡਾ ਕਨੈਕਟ ਹੁੰਦਾ ਵਾਂ, ਤੁਹਾਡਾ ਮੈਂ ਗੱਲ ਕਰਨਾ ਸ਼ੁਰੂ ਕਰਨਾ ਵਾਂ, ਅਤੇ ਵਕਤ ਦਾ ਮੈਨੂੰ ਵਾਕਈ ਨਹੀਂ ਪਤਾ ਲੱਗਦਾ, ਵਕਤ ਬੜੀ ਸਪੀਡ ਨਾਲ ਲੰਘਦਾ, ਮੈਨੂੰ ਪਤਾ ਹੀ ਨਹੀਂ ਲੱਗਦਾ ਕਿ 2 ਘੰਟੇ ਕਿਸ ਤਰ੍ਹਾਂ ਲੰਘਦੇ ਜਾ ਰਹੇ ਨੇ। ਮਤਲਬ ਮੈਂ 2 ਘੰਟੇ ਦਾ ਸ਼ੋਅ ਕਰਨਾ ਵਾਂ, 2 ਘੰਟੇ ਮੈਂ ਤੁਹਾਡੇ ਨਾਲ ਰਹਿੰਦਾ ਵਾਂ, ਕਨੈਕਟ ਰਹਿੰਦਾ ਵਾਂ, ਔਰ ਤੁਹਾਡੇ ਜਿਹੜੇ ਕੀਮਤੀ ਮੈਸੇਜ ਹੁੰਦੇ ਨੇ ਉਹ ਮੈਂ ਪੜ੍ਹਨਾ ਵਾਂ, ਮੈਨੂੰ ਬੜਾ ਅੱਛਾ ਲੱਗਦਾ ਕਿ ਯਾਰ ਸੁਣ ਰਹੇ ਨੇ ਅਤੇ ਮੈਨੂੰ ਰਿਪਲਾਈ ਵੀ ਕਰ ਰਹੇ ਨੇ ਅਤੇ ਮੇਰੇ ਨਾਲ ਕਨੈਕਟ ਵੀ ਨੇ। ਅਤੇ ਯਾਰ ਇਹੀ ਬੇਸਿਕਲੀ ਐਪਰੀਸ਼ੀਏਟ ਕਰਨਾ ਹੁੰਦਾ, ਕੋਈ ਇੱਕ ਜਿਹੜਾ ਬੈਠਿਆ ਹੁੰਦਾ, ਹੋਸਟ ਬੈਠਿਆ ਹੁੰਦਾ, ਉਹ ਇੱਕ ਬਹਿ ਕੇ ਤੁਹਾਡੇ ਨਾਲ ਅਗਰ ਔਨ ਏਅਰ ਤੁਸੀਂ ਸਿਰਫ ਉਹਨੂੰ ਸੁਣ ਰਹੇ ਹੋ, ਅਤੇ ਉਹ ਇਹੀ ਚਾਹੁੰਦਾ ਕਿ ਤੁਸੀਂ ਸਿਰਫ ਉਹਦੇ ਨਾਲ ਕੰਟੈਕਟ ਕਰੋ, ਉਹਦੇ ਨਾਲ ਗੱਲ ਕਰੋ, ਅਤੇ ਇਹੀ ਐਪਰੀਸ਼ੀਏਟ ਹੁੰਦਾ, ਹੋਰ ਤਾਂ ਤੁਹਾਨੂੰ ਕੋਈ ਪਰਸਨਲ ਇਹੋ ਜਿਹੀ ਗੱਲ ਨਹੀਂ ਕਹੀਦੀ ਹੁੰਦੀ। ਅਤੇ ਜਿਹੜੇ ਸੁਣ ਰਹੇ ਹੁੰਦੇ ਨੇ ਉਹ ਲੋਕ ਵੈਸੇ ਵੀ ਬੜੇ ਕੀਮਤੀ ਹੁੰਦੇ ਨੇ ਮੇਰੇ ਲਈ, ਕਿਉਂਕਿ ਦੇਖੋ ਜੋ ਮੈਨੂੰ ਸੁਣ ਰਹੇ ਆ ਲਾਈਕ ਉਹ ਬੜਾ ਕੀਮਤੀ ਹੈ ਮੇਰੇ ਲਈ, ਵੈਰੀ ਪ੍ਰੀਸ਼ੀਅਸ ਟੂ ਮੀ। ਅਤੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਯਾਰ ਤੁਸੀਂ ਆਪਣਾ ਖਿਆਲ ਰੱਖਿਆ ਕਰੋ, ਤੁਸੀਂ ਮੇਰੇ ਨਾਲ ਜੁੜਦੇ ਹੋ ਅਤੇ ਜਾਈ ਮੇਰੀ ਗੱਲ, ਮੇਰਾ ਕਹਿਣਾ ਬਣਦਾ ਵੀ ਹੈ ਅਤੇ ਮੇਰਾ ਵੀ ਖਿਆਲ ਰੱਖਣਾ ਬਣਦਾ ਤੁਹਾਨੂੰ, ਲੇਕਿਨ ਜਿਹੜੀ ਗੱਲ ਹੈ ਮੈਂ ਤੁਹਾਡੇ ਕੋਲ ਨਹੀਂ ਹਾਂ, ਅਤੇ ਜਿਹੜੀ ਗੱਲ ਹੈ ਬੰਦਾ ਫਿਜ਼ੀਕਲੀ ਨਹੀਂ ਮੁਲਾਕਾਤ ਹੁੰਦੀ, ਅਸੀਂ ਮਤਲਬ ਕਿ ਆਡੀਓ ਸੁਣ ਰਹੇ ਹੁੰਦੇ ਹਾਂ ਜਾਂ ਮੈਂ ਇੱਥੇ ਬੋਲ ਰਿਹਾ ਹੁੰਦਾ, ਅਤੇ ਜਿਹੜੇ ਮੇਰੇ ਸੁਣ ਰਹੇ ਨੇ ਜਿੱਥੇ ਵੀ ਸੁਣ ਰਹੇ ਨੇ, ਮੁਹੱਬਤਾਂ ਵੰਡੋ, ਮੁਹੱਬਤਾਂ ਲਵੋ। ਇਹ ਦੌਰ ਜਿਹੜਾ ਚੱਲ ਰਿਹਾ ਇਹ ਦੌਰ ਹੈ ਬੜਾ ਸਪੀਡ ਵਾਲਾ ਜਨਾਬ, ਹਰ ਬੰਦਾ ਬਿਜ਼ੀ ਹੋਇਆ ਅਤੇ ਹਰ ਬੰਦਾ ਚਾਹੁੰਦਾ ਕਿ ਉਹਨੂੰ ਕੋਈ ਸੁਣੇ, ਉਹਦੇ ਨਾਲ ਕੋਈ ਬੋਲੇ, ਅਤੇ ਕਿਸੇ ਦਾ ਦੁੱਖ ਸੁਣ ਲੈਣਾ ਵੀ ਬੜਾ ਚੰਗਾ ਕੰਮ ਹੈ। ਮੈਂ ਕਹਿੰਦਾ ਵਾਂ ਕਿ ਮੇਰੇ ਵੱਲੋਂ ਅਗਰ ਦੇਖਿਆ ਤਾਂ ਬੜਾ ਅੱਛਾ ਲੱਗਦਾ, ਔਰ ਸੁਣ ਲੈਣੀ ਚਾਹੀਦੀ ਹੈ ਕਿ ਪਤਾ ਅਗਲਾ ਕਿੰਨਾ ਕੋਈ ਦਰਦ 'ਚ ਹੋਵੇ, ਅਗਰ ਕੋਈ ਤੁਹਾਨੂੰ ਬੰਦਾ ਕੋਈ ਗੱਲ ਸੁਣਾਉਣਾ ਚਾਹ ਰਿਹਾ ਤਾਂ ਸੁਣ ਲਵੋ, ਕਿ ਪਤਾ ਤੁਹਾਨੂੰ ਕੋਈ ਐਸੀ ਗੱਲ ਦੱਸ ਜਾਵੇ ਕਿ ਤੁਹਾਨੂੰ ਵੀ ਵਿੱਚ ਲਾਈਕ ਇੱਕ ਸਬਕ ਮਿਲ ਜਾਵੇ। ਅਤੇ ਇਹ ਦੌਰ ਹੀ ਬਸ ਕਹਿੰਦੇ ਨੇ ਦੌਰ ਨਹੀਂ ਵਫਾ ਦਾ, ਲੇਕਿਨ ਵਫਾ ਜਿਹੜੀ ਹੈ ਨਾ ਉਹ ਹਜੇ ਵੀ ਹੈ ਵੈ, ਕਾਇਮ ਦਾਇਮ ਹੈ, ਕਿਉਂਕਿ ਹਰ ਦੌਰ ਜਿਹੜਾ ਨਾ ਉਹ ਟਫ ਰਿਹਾ। ਅਗਰ ਕੋਈ ਬੰਦਾ ਕਹਿੰਦਾ ਕਿ ਜੀ ਇਹ ਦੌਰ ਹੀ ਸਿਰਫ ਟਫ ਹੈ, ਉਹ ਦੌਰ ਟਫ ਨਹੀਂ ਸੀ, ਤਾਂ ਇਸ ਤਰ੍ਹਾਂ ਨਹੀਂ ਹੁੰਦਾ, ਹਰ ਦੌਰ ਟਫ ਰਿਹਾ। ਲੇਕਿਨ ਗੱਲ ਉਹਦੀ 'ਚ ਹੀ ਆ ਜਾਂਦੀ ਹੈ ਨਾ ਕਿ ਮਤਲਬ ਕਿ ਮੈਂ ਤੁਹਾਡੇ ਨਾਲ ਸਰ ਮਤਲਬ ਗੱਲ ਕਰਾਂ, ਮਤਲਬ ਮੈਂ ਖੁਦ ਬੜਾ ਸਪੀਚਲੈਸ ਹੋ ਜਾਂਦਾ ਵਾਂ ਇਹੋ ਜਿਹੀ ਗੱਲ ਕਰਦੇ ਹਾਂ ਕਿ ਲਾਈਕ ਹਰ ਦੌਰ ਟਫ ਰਿਹਾ, ਲੇਕਿਨ ਹੁਣ ਜਿਹੜਾ ਥੋੜ੍ਹਾ ਜਿਹਾ ਨਾ ਥੋੜ੍ਹਾ ਜਿਹਾ ਮੈਨੂੰ ਵੀ ਲੱਗਦਾ ਜਿਸ ਤਰ੍ਹਾਂ ਨਾ ਮੁਹੱਬਤਾਂ ਜ਼ਿਆਦਾ ਵੱਧ ਗਈਆਂ ਨੇ ਲਾਈਕ, ਹੈ ਨਾ, ਲੇਕਿਨ ਦੂਰ ਬੈਠਿਆਂ ਨਾਲ, ਕੋਲ ਬੈਠਿਆਂ ਨਾਲ ਨਹੀਂ, ਕਿਉਂਕਿ ਇੰਟਰਨੈਟ ਨੇ ਸਾਨੂੰ ਆ ਕੇ ਜਿਹੜਾ ਸਾਨੂੰ ਕਨੈਕਟ ਕੀਤਾ, ਸਾਨੂੰ ਦੂਰ ਵਾਲੇ ਨਜ਼ਦੀਕ ਅਤੇ ਨਜ਼ਦੀਕ ਵਾਲੇ ਬਹੁਤ ਦੂਰ ਲੱਗਣ ਲੱਗ ਗਏ ਨੇ, ਕਿਉਂਕਿ ਜਿਹੜਾ ਨਜ਼ਦੀਕ ਬੈਠੇ ਉਹ ਕਨੈਕਟ ਹੋਇਆ ਹੁੰਦਾ ਕਿਧਰੇ ਹੋਰ। ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਆਪਣੇ ਕਰੀਬ ਬੈਠੇ ਨੇ ਉਹਨਾਂ ਨਾਲ ਵੀ ਰਾਬਤਾ ਰੱਖੋ, ਉਹਨਾਂ ਨਾਲ ਵੀ ਗੱਲਸ਼ਪ ਕਰੋ, ਉਹਨਾਂ ਦੀ ਵੀ ਸੁਣ ਲਓ, ਸੁਣਾ ਦਿਓ, ਅਤੇ ਬੇਸਿਕਲੀ ਤੁਹਾਡੇ ਇਸ ਤਰ੍ਹਾਂ ਰਿਸ਼ਤੇ ਜਿਹੜੇ ਨੇ ਨਾ, ਰਿਲੇਸ਼ਨਸ ਜਿਹੜੇ ਨੇ ਉਹ ਬੜੇ ਕਾਇਮ ਦਾਇਮ ਰਹਿਣਗੇ, ਕਿਉਂਕਿ ਜਦੋਂ ਹੀ ਅਸੀਂ ਮਤਲਬ ਕਿ ਗੈਪ ਪਾਉਂਦੇ ਨਾ, ਕਮਿਊਨੀਕੇਸ਼ਨ ਗੈਪ ਪੈਂਦਾ, ਕਮਿਊਨੀਕੇਸ਼ਨ ਗੈਪ ਪੈਂਦਾ ਜਾਵੇ ਤਾਂ ਰਿਲੇਸ਼ਨ ਜਿਹੜੇ ਕੋਈ ਵੀ ਰਿਲੇਸ਼ਨ ਹੈ ਨਾ, ਉਹ ਆਟੋਮੈਟਿਕਲੀ ਮਤਲਬ ਇੱਕ ਅਲੈਦਾ ਹੋਣ ਲੱਗ ਜਾਂਦਾ, ਉਹਦੇ 'ਚ ਇੱਕ ਮਤਲਬ ਕਿ ਕਹਿ ਲਓ ਤਲਖੀ ਜੀ ਆ ਜਾਂਦੀ ਹੈ, ਤਲਖੀ ਇਨ ਸੈਂਸ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਤੁਹਾਡੇ ਨਾਲ ਉਸ ਤਰ੍ਹਾਂ ਕਨੈਕਟ ਨਹੀਂ ਫਿਰ ਹੋ ਸਕਦਾ, ਕਿਉਂਕਿ ਤੁਸੀਂ ਆਪਣੀ ਗੱਲ ਉਹਦੇ ਨਾਲ ਕਰ ਹੀ ਨਹੀਂ ਰਹੇ ਹੋ, ਨਾ ਤੁਸੀਂ ਉਹਦੀ ਸੁਣ ਰਹੇ ਹੋ, ਕਿਉਂਕਿ ਅੱਜ ਦੇ ਦੌਰ ਹੀ ਸਭ ਤੋਂ ਮੁਸ਼ਕਲ ਕੰਮ ਹੈ ਸੁਣਨਾ, ਅਤੇ ਜੇ ਕੋਈ ਬੰਦਾ ਅੱਛਾ ਸੁਣ ਸਕਦਾ ਨਾ, ਅਤੇ ਮੈਂ ਕਹਿੰਦਾ ਵਾਂ ਕਿ ਉਹ ਬੰਦਾ ਹਰ ਕਿਸੇ ਦਾ ਦੋਸਤ ਬਣ ਸਕਦਾ, ਔਰ ਇਹ ਤੁਸੀਂ ਅਜ਼ਮਾ ਕੇ ਵੇਖ ਲਵੇ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ, ਅਗਰ ਤੁਸੀਂ ਅੱਛੇ ਗੁੱਡ ਲਿਸਨਰ ਹੋ ਨਾ, ਅਗਰ ਤੁਸੀਂ ਕਿਤੇ ਬਹਿ ਕੇ ਕਿਸੇ ਬੰਦੇ ਦੀ ਸੁਣਦੇ ਹੋ, ਤਾਂ ਅਗਲਾ ਬੰਦਾ ਤੁਹਾਨੂੰ ਸੁਣਾਉਣਾ ਸ਼ੁਰੂ ਕਰ ਦੇਗਾ, ਔਰ ਉਹ ਤੁਹਾਡੇ ਨਾਲ ਕਨੈਕਟ ਰਿਹਾ ਕਰੇਗਾ, ਔਰ ਉਹਨੂੰ ਅੱਛਾ ਲੱਗੇਗਾ ਕਿ ਯਾਰ ਇਹ ਮੇਰੀ ਸੁਣਦਾ, ਕਿਉਂਕਿ ਹਰ ਬੰਦਾ ਚਾਹੁੰਦਾ ਕਿ ਮੈਨੂੰ ਕੋਈ ਸੁਣੇ, ਅਤੇ ਜਦੋਂ ਹਰ ਬੰਦਾ ਚਾਹ ਹੀ ਆ ਰਿਹਾ ਕਿ ਮੈਨੂੰ ਕੋਈ ਸੁਣੇ, ਤਾਂ ਫਿਰ ਮੈਂ ਕਹਿੰਦਾ ਵਾਂ ਕਿ ਬਾਈ ਸੁਣ ਲੈਣਾ ਚਾਹੀਦਾ, ਅਤੇ ਦੁੱਖ ਵੰਡ ਲੈਣੇ ਚਾਹੀਦੇ ਨੇ, ਕੋਈ ਚੱਕਰ ਹੀ ਨਹੀਂ। ਆਪਾਂ ਜਨਾਬ ਹੁਣ ਪੰਜਾਬੀ ਜਿਹੜਾ ਹੁਣ ਗੀਤ ਲਾਉਣਾ ਨਾ, ਹੁਣ ਆਪਾਂ ਨਾ ਥੋੜ੍ਹਾ ਜਿਹਾ ਮਾਹੌਲ ਚੇਂਜ ਕਰ ਦੇਣਾ ਜਾਂਦੇ ਜਾਂਦੇ, ਕਿਉਂਕਿ ਸ਼ੋਅ ਦਾ ਮੇਰਾ ਟਾਈਮ ਹੁਣ ਜਿਹੜਾ ਬੇਸਿਕਲੀ 5-10 ਮਿੰਟ ਤੱਕ ਔਫ ਹੋ ਜਾਵਾਂਗਾ ਮੈਂ, ਠੀਕ ਹੈ, ਮੇਰਾ ਪ੍ਰੋਗਰਾਮ ਜਿਹੜਾ ਉਹ ਖਤਮ ਹੋ ਜਾਏਗਾ, ਅਤੇ ਜਿਹੜੀ ਮੇਰੀ ਬੇਸਿਕ ਗੱਲਾਂ ਨੇ ਉਹ ਤੁਸੀਂ ਯਾਦ ਰੱਖੇ, ਅਤੇ ਹੋ ਸਕੇ ਤਾਂ ਕੋਈ ਅਗਰ ਗੱਲ ਬੁਰੀ ਲੱਗੀ ਹੋਵੇ ਤਾਂ ਤੁਸੀਂ ਦਿਲ 'ਤੇ ਨਹੀਂ ਲੈਣੀ, ਲੇਕਿਨ ਹਾਂ ਸੋਚਣੀ ਜ਼ਰੂਰ ਹੈ ਕਿ ਮੈਂ ਜੋ ਗੱਲਾਂ ਦੱਸ ਰਿਹਾ ਕਿ ਯਾਰ ਅਸੀਂ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਲਾਈਕ ਅਸੀਂ ਬੇਸਿਕਲੀ ਚਾਹ ਰਹੇ ਹਾਂ ਕਿ ਅੱਛਾ ਪੈਗਾਮ ਸਪਰੈਡ ਹੋਵੇ ਇੱਥੋਂ ਦੀ, ਜਿਤਨੇ ਲੋਕ ਮੈਨੂੰ ਸੁਣ ਰਹੇ ਨੇ, ਜਿਸ ਜਿਸ ਜਗ੍ਹਾ ਤੋਂ ਸੁਣ ਰਹੇ ਨੇ, ਉਹਨਾਂ ਨੂੰ ਇਤਨਾ ਮੈਂ ਪੈਗਾਮ ਦੇਣਾ ਚਾਹਾਂਗਾ ਕਿ ਤੁਹਾਡਾ ਜਿਹੜਾ ਨਾ ਅੱਛਾ ਇਖਲਾਕ, ਮੈਂ ਜਿਹਨੂੰ ਕਹਿੰਦੇ ਨਾ ਅੱਛਾ ਬੋਲਣਾ, ਇਹ ਬੜਾ ਮੈਟਰ ਕਰਦਾ, ਕਿਉਂਕਿ ਜਿਹੜੇ ਹੁਣ ਵੀਰ ਭਰਾ ਮੇਰੇ ਜਿਹੜੇ ਪਾਕਿਸਤਾਨ ਤੋਂ ਨੇ, ਉਹ ਤਾਂ ਸਮਝਦੇ ਨੇ ਇਖਲਾਕ ਦਾ ਮਤਲਬ, ਅਤੇ ਮੈਨੂੰ ਹੁਣ ਤੁਹਾਡੀ ਜਿਹੜਾ ਚੜ੍ਹਦੇ ਪੰਜਾਬ ਦੇ ਮੇਰੇ ਵੀਰ ਮੇਰੇ ਵੀਰਾ ਬੈਠੇ ਨੇ ਸੁਣਦੇ ਪਏ ਨੇ, ਅਤੇ ਇਹਨਾਂ ਨੂੰ ਇਹੀ ਕਹਾਂਗੇ ਕਿ ਜਨਾਬ ਤੁਹਾਡੀ ਜਿਹੜੀ ਬੋਲੀ ਹੈ ਉਹਦੇ 'ਚ ਮਿਠਾਸ ਹੋਣੀ ਚਾਹੀਦੀ ਹੈ, ਕੋਸ਼ਿਸ਼ ਕਰੋਗੇ ਉਹ ਬੰਦਾ ਤੁਹਾਡੇ ਨਾਲ ਕੋਈ ਉੱਚੀ ਨੀਵੀਂ ਵੀ ਕਰ ਜੇ, ਜਾਣਦੇ ਯਾਰ ਕੋਈ ਗੱਲ ਨਹੀਂ, ਕਿਉਂਕਿ ਬੇਗਾਨਾ ਦੇਸ਼ ਹੈ, ਅਤੇ ਹੁਣ ਤਾਂ ਖੈਰ ਸਾਡਾ ਇਹ ਦੇਸ਼ ਹੈ, ਉਹ ਪਹਿਲਾਂ ਕਹਿੰਦੇ ਸੀ ਜੀ ਪਰਦੇਸ਼ ਗਿਆ, ਪਰਦੇਸ਼ ਨਹੀਂ, ਹੁਣ ਹੈ ਸਾਡਾ ਇਹ ਦੇਸ਼ ਹੈ, ਅਤੇ ਜਿੱਥੋਂ ਅਸੀਂ ਆਏ ਹਾਂ ਉਹ ਪਰਦੇਸ਼ ਹੋ ਗਿਆ ਸਾਡੇ ਲਈ, ਕਿਉਂਕਿ ਉੱਥੇ ਜਾਂਦੇ ਹਾਂ ਅਸੀਂ ਮਹੀਨੇ ਦੋ ਲਈ,
ਬਾਕੀ ਤਾਂ ਇਹੀ ਸਾਡਾ ਦੇਸ਼ ਬਣ ਗਿਆ ਕਿਉਂਕਿ ਇਨਸਾਨ ਜਿੱਥੇ ਜ਼ਿਆਦਾ ਦੇਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਮੈਨੂੰ ਇਹ ਲੱਗਦਾ ਮੇਰਾ ਓਪੀਨੀਅਨ ਹੈ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਇਸ ਤਰ੍ਹਾਂ ਹੀ ਹੈ ਇਹ ਮੇਰਾ ਓਪੀਨੀਅਨ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿੱਥੇ ਇਨਸਾਨ ਰਹਿਣਾ ਜ਼ਿਆਦਾ ਸ਼ੁਰੂ ਕਰ ਦਿੰਦਾ ਉਹੀ ਉਹਦਾ ਦੇਸ਼ ਹੋ ਜਾਂਦਾ ਅਤੇ ਪਰਦੇਸ਼ ਉਹਦੇ ਲਈ ਉਹ ਹੋ ਜਾਂਦਾ ਜਿਹੜਾ ਜਿੱਥੇ ਉਹ ਨਹੀਂ ਹੁੰਦਾ ਮਤਲਬ ਜ਼ਿੰਦਗੀ ਦਾ ਇੱਕ ਹਿੱਸਾ ਉੱਥੇ ਕੱਟਿਆ ਅਤੇ ਇੱਕ ਹਿੱਸਾ ਹੁਣ ਇੱਥੇ ਕੱਟਦੇ ਪਏ ਹਾਂ ਜ਼ਿੰਦਗੀ ਦਾ ਨਾ ਜਾਣੇ ਆਗੇ ਕਿਆ ਹੋਊਗਾ ਅੱਗੇ ਕੌਣ ਸੀ ਰਾਤ ਹੋਊਗੀ ਲੇਕਿਨ ਹਮੇਸ਼ਾ ਗੁੱਡ ਅੱਛਾ ਸੋਚਣਾ ਚਾਹੀਦਾ ਕਿ ਕਹਿੰਦੇ ਨੇ ਨਾ ਕਿ ਥਿੰਕ ਗੁੱਡ ਡੂ ਗੁੱਡ ਐਂਡ ਯੂ ਵਿਲ ਅਚੀਵ ਬੈਸਟ ਅਤੇ ਅੱਛੀ ਤੁਹਾਡੀ ਜਿਹੜੀ ਸੋਚ ਹੈ ਪੋਜ਼ੀਟਿਵ ਸੋਚ ਹੈ ਉਹੀ ਤੁਹਾਨੂੰ ਹਮੇਸ਼ਾ ਪੋਜ਼ੀਟਿਵ ਜਿਹੜੇ ਅਪਰਚੁਨਿਟੀਜ਼ ਆ ਰਹੀਆਂ ਹੁੰਦੀਆਂ ਨੇ ਜਾਂ ਪੋਜ਼ੀਟਿਵ ਵੇਜ਼ ਹੁੰਦੇ ਨੇ ਉਹਨਾਂ ਦੇ ਉੱਤੇ ਤੁਹਾਨੂੰ ਤੁਰਨ ਦਾ ਮੌਕਾ ਲੱਭਦਾ ਦੇਖੋ ਨੈਗੇਟਿਵਿਟੀ ਜਿਹੜੀ ਆ ਉਹਨੂੰ ਆਪਣੇ ਹੱਲ ਖਿੱਚਦੀ ਹੈ ਆਪਾਂ ਜਿਹੜਾ ਨਾ ਆਪਾਂ ਇਸ ਚੀਜ਼ ਨੂੰ ਬੜਾ ਨਾ ਕਲੀਅਰ ਕੱਟ ਮੈਂ ਗੱਲ ਕਰਨਾ ਵਾਂ ਕਿ ਮੈਂ ਅਕਸਰ ਗੱਲ ਕਰਨਾ ਕਿ ਤੁਹਾਡੇ ਤੁਹਾਨੂੰ ਲੱਗ ਰਿਹਾ ਨਾ ਕੰਮ ਇੰਜ ਨਹੀਂ ਹੋਣਾ ਤੁਸੀਂ ਫਿਰ ਵੀ ਸੋਚੋ ਇੰਜ ਹੋ ਜਾਣਾ ਅੱਛਾ ਸੋਚੋ ਕਿਉਂ ਕਿਉਂਕਿ ਜੇ ਤੁਸੀਂ ਅੱਛਾ ਗੁਮਾਨ ਕਰੋਗੇ ਤਾਂ ਅੱਛਾ ਹੁੰਦਾ ਅਤੇ ਗੁਮਾਨ ਹਮੇਸ਼ਾ ਚੰਗਾ ਹੀ ਕਰਨਾ ਚਾਹੀਦਾ ਜੀ ਕਿਉਂਕਿ ਅੱਧੇ ਜਿਹੜਾ ਮਤਲਬ ਮਸਲੇ ਖੜ੍ਹੇ ਹੋ ਰਹੇ ਨੇ ਨਾ ਉਹ ਤੁਸੀਂ ਬੇਸਿਕਲੀ ਆਪਣੇ ਹੀ ਦਿਮਾਗ ਦੇ ਵਿੱਚੋਂ ਜਿਹੜਾ ਛੱਡਦੇ ਹੋ ਨਾ ਤੁਸੀਂ ਨੈਗੇਟਿਵਿਟੀ ਅਤੇ ਉਹਦੇ ਵਜ੍ਹਾ ਤੋਂ ਜਿਹੜਾ ਨਾ ਨੈਗੇਟਿਵਿਟੀ ਫੈਲਦੀ ਜਾ ਰਹੀ ਹੈ ਸਪਰੈਡ ਹੋ ਰਹੀ ਹੈ ਹਰ ਤਰਫ ਲੋਕਾਂ ਨੂੰ ਪਤਾ ਲੱਗ ਰਿਹਾ ਯਾਰ ਐਂ ਫਲਾਣ ਨਹੀਂ ਕਿਸੇ ਦਾ ਰਿਸ਼ਤਾ ਖਰਾਬ ਹੋ ਰਿਹਾ ਕਿਸੇ ਦਾ ਕੀ ਹੋ ਰਿਹਾ ਫਲਾਣ ਹੋ ਰਿਹਾ ਨੈਗੇਟਿਵਿਟੀ ਆਪਣੇ 'ਚ ਖਤਮ ਕਰੋ ਕਿ ਮੋਸਟਲੀ ਤੁਹਾਨੂੰ ਪਤਾ ਕਿ ਗੱਲ ਇਤਨੀ ਹੁੰਦੀ ਨਹੀਂ ਹੈ ਲੇਕਿਨ ਗੱਲ ਨੂੰ ਬਣਾ ਦਿੱਤਾ ਜਾਂਦਾ ਕੁਝ ਔਰ ਅਕਸਰ ਸੁਣੀ ਸੁਣਾਈ ਗੱਲ ਇਹ ਵੀ ਗੱਲ ਹੈ ਸੁਣਨ ਵਾਲੇ ਅਕਸਰ ਲੋਕਾਂ ਦੀ ਵੀ ਸੁਣ ਰਹੇ ਹੁੰਦੇ ਨੇ ਅਤੇ ਇਹ ਵੀ ਵੇਖਣਾ ਕਿ ਵਿਚੋਲਾ ਕੋਈ ਨਾ ਸੁਣਾ ਰਿਹਾ ਹੋਵੇ ਹੈ ਜੀ ਵਿਚੋਲਾ ਸਮਝਦੇ ਹੋਵੋਗੇ ਤੂੰ ਮਤਲਬ ਕਿ ਦੋ ਬੰਦੇ ਦੋ ਫਰੀਕੈਨ ਦੇ ਵਿੱਚ ਲੜਾਈ ਹੈ ਠੀਕ ਹੈ ਦੋ ਪਾਰਟੀਆਂ ਦੇ ਵਿੱਚ ਆਪਸ ਕੋਈ ਮਤਲਬ ਕਿ ਲੜਾਈ ਨਹੀਂ ਮਤਲਬ ਕਿ ਤੁਸੀਂ ਕਹਿ ਲਓ ਕਿ ਮਤਲਬ ਕੋਈ ਨਾਰਾਜ਼ਗੀ ਚੱਲ ਰਹੀ ਹੈ ਹਲਕੀ ਫੁਲਕੀ ਅਤੇ ਉਹਦੇ ਵਿੱਚ ਇੱਕ ਬੰਦਾ ਆਏਗਾ ਉਹ ਜਨਾਬ ਯਾ ਅੱਛਾ ਅਗਰ ਉਹ ਬੰਦਾ ਚੰਗਾ ਹੋਏਗਾ ਤਾਂ ਉਹ ਤੁਹਾਨੂੰ ਦੋਵਾਂ ਨੂੰ ਮਿਲਵਾਉਣ ਦੀ ਕੋਸ਼ਿਸ਼ ਕਰੇਗਾ ਨਹੀਂ ਤਾਂ ਉਹ ਫਿਰ ਐਸੀ ਸੀ ਮਤਲਬ ਕਿ ਗੱਲ ਕਰੇਗਾ ਅਤੇ ਕਹਿੰਦੇ ਨੇ ਕਿ ਸੁਣੀ ਸੁਣਾਈ ਗੱਲ 'ਤੇ ਯਕੀਨ ਨਹੀਂ ਕਰੀਦਾ ਹੁੰਦਾ ਕੋਈ ਬੰਦਾ ਅਗਰ ਕੋਈ ਤੁਹਾਨੂੰ ਮਤਲਬ ਕਿਸੇ ਬੰਦੇ ਦੇ ਬਾਰੇ 'ਚ ਗੱਲ ਕਰ ਰਿਹਾ ਤਾਂ ਤੁਸੀਂ ਉਹਦੀ ਸੁਣੀ ਸੁਣਾਈ ਗੱਲ 'ਤੇ ਨਾ ਯਕੀਨ ਕਰੋ ਉਸ ਪਹਿਲਾਂ ਬੰਦੇ ਨੂੰ ਐਨਾਲਾਈਜ਼ ਕਰੋ ਉਸ ਬੰਦੇ ਨੂੰ ਮਿਲੋ ਉਹਨੂੰ ਦੇਖੋ ਕਿ ਬਾਕੀ ਉਸ ਬੰਦੇ ਨੇ ਇਹ ਗੱਲ ਕੀਤੀ ਹੈ ਤੋਂ ਪੁੱਛੋ ਕਿਉਂਕਿ ਇਸ ਤਰ੍ਹਾਂ ਹੀ ਦਿੱਲੀ 'ਚ ਵਹਿਮ ਰੱਖਣੇ ਜਾਂ ਸ਼ੱਕ ਪਾਲ ਲੈਣੇ ਇਹ ਅੱਛੀ ਚੀਜ਼ ਨਹੀਂ ਹੈ ਅਤੇ ਅੱਛੀ ਚੀਜ਼ ਵੱਲ ਜਾਣਾ ਚਾਹੀਦਾ ਅਤੇ ਮੈਂ ਮੇਰਾ ਮੰਨਣਾ ਇਹੀ ਹੈ ਕਿ ਅਸੀਂ ਅੱਛੀ ਚੀਜ਼ਾਂ ਵੱਲ ਜਾਈਏ ਤਾਂ ਬਹੁਤ ਯੂਨੋ ਖੈਰ ਮੁੱਦੇ ਦੀ ਗੱਲ ਹੈ ਕਿ ਆਪਾਂ ਜਿਹੜਾ ਹੁਣ ਗਾਣਾ ਲਾਵਾਂਗੇ ਨਾ ਆਪਾਂ ਗਾਣਾ ਲਾਵਾਂਗੇ ਹੁਣ ਆਪਾਂ ਨਾ ਪੰਜਾਬੀ ਲਾਵਾਂਗੇ ਲੇਕਿਨ ਆਪਾਂ ਚੜ੍ਹਦੇ ਪੰਜਾਬ ਤੋਂ ਵੀ ਲਾਵਾਂਗੇ ਅਤੇ ਆਪਾਂ ਲਾਵਾਂਗੇ ਪਾਕਿਸਤਾਨ ਤੋਂ ਵੀ ਅੱਜ ਬਸ ਮੂਡ ਆ ਗਿਆ ਜੀ ਕਦੀ ਕਦਾਰ ਦਿਲ ਕਰਦਾ ਨਾ ਜੀ ਸਰਾਇਕੀ ਵੀ ਸੁਣਨ ਦਾ ਅਤੇ ਉਹ ਤੁਹਾਨੂੰ ਪਤਾ ਉਹਨਾਂ ਨੇ ਵੀ ਅੱਜ ਕੱਲ੍ਹ ਆਪਣੀ ਧੂਮ ਮਚਾਈ ਹੈ

ਆ ਇਹ ਜਿਹੜਾ ਗੀਤ ਸੁਣ ਸੁਣ ਰਹੇ ਹੋ ਤੁਸੀਂ, ਇਹ ਗੀਤ ਸੁਣਦੇ ਜਾਓ ਅਤੇ ਮੈਨੂੰ ਆਪਣੇ ਹੋਸਟ, ਆਪਣੇ ਦੋਸਤ, ਆਪਣੇ ਬਿਰਾ ਨੂੰ ਦਿਓ ਇਜਾਜ਼ਤ। ਅਤੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਜੁੜੇ ਰਹੇ ਅਤੇ ਕੱਲ੍ਹ ਅਸੀਂ ਮੁਲਾਕਾਤ ਕਰਾਂਗੇ ਐਗਜੈਕਟ ਇਸੀ ਟਾਈਮ 'ਤੇ, ਮਤਲਬ ਇਸ ਟਾਈਮ ਔਫ ਦਾ ਹੋ ਗਿਆ, ਲਾਈਕ ਤੁਸੀਂ ਮੈਨੂੰ 12 ਵਜੇ ਸੁਣ ਸਕਦੇ ਹੋ ਅਤੇ 12 ਤੋਂ 2 ਦਾ ਮੇਰਾ ਬੇਸਿਕਲੀ ਸ਼ੋਅ ਹੁੰਦਾ ਅਤੇ ਤੁਸੀਂ ਮੇਰੇ ਨਾਲ ਕਨੈਕਟ ਹੋ ਸਕਦੇ ਹੋ। ਅਤੇ ਅਜੇ ਫਿਲਹਾਲ ਮੈਨੂੰ ਆਪਣੇ ਹੋਸਟ ਨੂੰ ਅਤੇ ਆਪਣੇ ਭਰਾ ਨੂੰ ਇਜਾਜ਼ਤ ਦਿਓ ਅਤੇ ਦੁਆ ਕਰਿਓ ਮੇਰੇ ਲਈ ਵੀ, ਅਤੇ ਮੈਂ ਵੀ ਤੁਹਾਡੇ ਲਈ ਦੁਆਗੋ ਰਹਾਂਗਾ। ਅਤੇ ਜਿੱਥੇ ਉਹ ਹੱਸਦੇ ਵੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸਦਾ ਆਬਾਦ ਰਹੋ।